پلنٹی ویلی ایف ایم تے میں بکی سنگھ حاضر ہاں لے کے پروگرام گلا چگل گلا چگل پروگرام ہر منگلوار شامی 6 to 8 بجے pvfm.org.au تے سن سکدے ہو پلنٹی ویلی ایف ایم تے 88.6 ایف ایم تے سن سکدے ہو ਪੰਜਾਬ 'ਚ ਸਾਉਣ ਦਾ ਮਹੀਨਾ ਚੜ੍ਹ ਗਿਆ ਅਤੇ ਸਾਡੇ ਇੱਥੇ ਬਾਰਿਸ਼ ਦਾ ਪੂਰਾ ਮਾਹੌਲ ਹੈ ਇਸ ਵੇਲੇ ਪਲੈਂਟੀ ਵੈਲੀ ਦੀਆਂ ਖੂਬਸੂਰਤ ਵਾਦੀਆਂ ਦੇ ਵਿੱਚ ਜੇ ਤੁਸੀਂ ਕਿੰਗ ਲੇਕ ਦੀਆਂ ਪਹਾੜੀਆਂ ਦਾ ਆਨੰਦ ਮਾਣ ਕੇ ਵਾਪਸ ਆ ਰਹੇ ਹੋ ਜੇ ਤੁਸੀਂ ਪਲੈਂਟੀ ਵੈਲੀ ਅਤੇ ਨਿਲੰਬਿਕ ਬੈਨੂਐਲ ਵਿਟਲਸੀ ਹਿਊਮ ਕਾਉਂਸਲ ਦੇ ਏਰੀਆ ਦੇ ਵਿੱਚ ਘੁੰਮ ਰਹੇ ਹੋ ਜੇ ਤੁਸੀਂ ਕੰਮ ਤੋਂ ਘਰ ਨੂੰ ਜਾ ਰਹੇ ਹੋ ਅਤੇ ਜੇ ਕਿਤੇ ਸ਼ਾਮ ਨੂੰ ਪਕੌੜੇ ਖਾਣ ਨੂੰ ਜੀ ਕਰਦਾ ਹੋਵੇ ਅਤੇ ਕੰਮ ਤੋਂ ਜਾਂ ਘਰੋਂ ਬਾਜ਼ਾਰੋਂ ਵੇਸਣ ਲੈਣ ਜਾ ਰਹੇ ਹੋ ਸੌਦਾ ਪੱਤਾ ਲੈਣ ਜਾ ਰਹੇ ਹੋ ਗੱਲਾਂ 'ਚੋਂ ਗੱਲ 88.6 ਤੁਸੀਂ ਰੇਡੀਓ ਔਨ ਕਰੋ ਸਾਡੇ ਨਾਲ ਸਾਂਝ ਪਾ ਸਕਦੇ ਹੋ ਮੇਰੇ ਸਟੂਡੀਓ ਦੇ ਫੋਨ ਨੰਬਰ ਦੇ ਵਿੱਚ ਤੁਸੀਂ ਮੈਨੂੰ ਸੁਨੇਹਾ ਦੇ ਸਕਦੇ ਹੋ ਬਿਕਰਮ ਸੇਖੋਂ ਬਿੱਕੀ ਸਿੰਘ ਦੇ ਮੇਰੇ ਫੇਸਬੁੱਕ ਪੇਜ 'ਤੇ ਜਾ ਕੇ ਵੀ ਤੁਸੀਂ ਮੈਨੂੰ ਸੁਨੇਹਾ ਦੇ ਸਕਦੇ ਹੋ 0400 2728786 886 ਸਾਡਾ ਨੰਬਰ ਆ 88.6 ਇਸ 'ਤੇ ਤੁਸੀਂ ਮੈਨੂੰ ਗੱਲ ਕਰ ਸਕਦੇ ਹੋ ਤੁਸੀਂ ਸਟੂਡੀਓ ਲਾਈਨ ਦੇ ਵਿੱਚ ਮੇਰੇ ਨਾਲ ਸਾਂਝ ਪਾ ਸਕਦੇ ਹੋ 9404211 ਪਹਿਲਾਂ ਨਾ ਉਸ ਰੱਬ ਦਾ ਜਿਸ ਦਾ ਜ਼ੋਰ ਜਵਾਬ ਕੋਈ ਨਾ ਜਿਸ ਦੀਆਂ ਰਹਿਮਤਾਂ ਬਖਸ਼ਿਸ਼ਾਂ ਦਾ ਹਿਸਾਬ ਵੀ ਕੋਈ ਨਾ ਵੇਖਣ ਸੁਣਨ ਵਾਲਿਆਂ ਦੀ ਖੈਰ ਮੰਗਦਾ ਨਾਲੇ ਕਰਾਂ ਅਰਦਾਸ ਸਰਬਤ ਦੇ ਭਲੇ ਦੀ ਉਸ ਅਕਾਲ ਪੁਰਖ ਦੀ ਉਸਤਤ ਦੇ ਵਿੱਚ ਅੱਜ ਦੀ ਇਸ ਸ਼ਾਮ ਦਾ ਆਗਾਜ਼ ਕਰਦੇ ਹਾਂ ਅਤੇ ਗੱਲਾਂ ਬਾਤਾਂ ਦੇ ਸਿਰਸੇ ਦੇ ਵਿੱਚ ਤੁਹਾਡੇ ਨਾਲ ਵੱਖ ਵੱਖ ਬਣਗੀਆਂ ਹਰੋ ਗੱਲ ਸਾਂਝ ਕਰਨੀ ਚਾਹਾਂਗੇ ਜਿਹੜੀ ਅਸੀਂ ਪਰਿਵਾਰ 'ਚ ਬਹਿ ਕੇ ਕਰ ਸਕਦੇ ਹਾਂ ਗੱਲਾਂ ਜੋ ਸਾਨੂੰ ਟੁੰਬਦੀਆਂ ਨੇ ਗੱਲਾਂ ਜੋ ਸਾਡੇ ਜ਼ਹਿਨ ਵਿੱਚ ਨੇ ਗੱਲਾਂ ਭਾਈਚਾਰੇ ਦੀਆਂ ਸਮਾਜ ਦੀਆਂ ਦਇਆ ਸਿੰਘ ਜੀ ਰੀਚਿੰਗ ਆਊਟ

ਭਾਈ ਦਇਆ ਸਿੰਘ ਹੋਣਾ ਦਾ ਇਹ ਸ਼ਬਦ ਗੁਰਬਾਣੀ ਬਿਲਕੁਲ ਵੱਖਰੇ ਅੰਦਾਜ਼ ਦੇ ਵਿੱਚ ਅਜੋਕੇ ਸਾਜ਼ਾਂ ਦੇ ਰਾਹੀਂ ਇਹ ਸੁਣਿਆ ਭਗਤੀ ਰਸ ਦਾ ਗੀਤ ਆਸਟ੍ਰੇਲੀਆ ਤੋਂ ਮੈਲਬਨ ਤੋਂ ਭਾਈ ਦਇਆ ਸਿੰਘ ਉਸ ਨੂੰ ਅਜੋਕੇ ਢੰਗ ਤਰੀਕੇ ਨਾਲ ਦੁਨਿਆਵੀ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਨੇ ਸਾਡਾ ਮੀਰ ਦਰਸ਼ਨ ਸ਼ਾਸਤਰ ਸਾਨੂੰ ਜੀਵਨ ਨੂੰ ਸਾਦਾ ਰੱਖਣ ਦੇ ਵਿੱਚ ਬਿਤਾਉਂਦਾ ਹੈ ਸਾਡੇ ਆਲੇ ਦੁਆਲੇ ਤੋਂ ਬੇਮੁੱਖ ਹੋ ਕੇ ਸਾਵਣ ਦੇ ਮਹੀਨੇ ਦੇ ਵਿੱਚ ਅਸੀਂ ਆਪਣੀ ਅੰਤਰ ਆਤਮਾ ਨੂੰ ਜਗਾਉਣ ਦੀ ਗੱਲ ਕਰਦੇ ਹਾਂ ਵੱਖ ਵੱਖ ਸਮਿਆਂ ਦੇ ਵਿੱਚ ਵੱਖ ਵੱਖ ਰੁੱਤਾਂ ਮੌਸਮਾਂ ਦੇ ਤਿਉਹਾਰ ਦੇ ਵਿੱਚ ਸਾਡੇ ਵੱਖ ਵੱਖ ਦਿਨ ਦਿਹਾੜੇ ਆਉਂਦੇ ਨੇ ਸਾਡੇ ਰਹਿਣ ਸਹਿਣ ਦੀ ਇਸ ਧਰਤੀ ਨੂੰ ਜਿਸ ਨੂੰ ਛੱਡ ਅਸੀਂ ਪਰਦੇਸੀ ਹੋਏ ਹਾਂ ਅਸੀਂ ਆਪਣੇ ਜ਼ਿਹਨ ਦੇ ਵਿੱਚ ਆਪਣੇ ਉਹ ਪੁਰਾਣੇ ਦਿਨਾਂ ਦੀ ਧਰਤੀ ਯਾਦ ਕਰਦੇ ਹਾਂ ਪਰ ਅਸੀਂ ਇੱਥੇ ਆ ਕੇ ਬਗਾਨੇ ਮੁਲਕ ਵਿੱਚ ਆਪਣੀ ਦਿੱਖ ਆਪਣੀ ਪਛਾਣ ਆਪਣੀ ਮਿਹਨਤ ਅਤੇ ਕੰਮਕਾਜ ਕਰਨ ਦੇ ਤਰੀਕੇ ਨਾਲ ਬਣਾਉਂਦੇ ਹਾਂ ਜ਼ਿੰਦਗੀ ਜਿਉਣਾ ਕਿਸ ਲਈ ਹੈ ਜ਼ਿੰਦਗੀ ਜਿਉਣੀ ਅਸੀਂ ਕਿਉਂ ਹੈ ਇਸ ਬਾਰੇ ਕਈ ਤਰ੍ਹਾਂ ਦੇ ਵਿਚਾਰ ਕਈ ਤਰ੍ਹਾਂ ਦੇ ਖਿਆਲ ਸਾਨੂੰ ਮਿਲਦੇ ਰਹਿੰਦੇ ਨੇ ਪਰਮਿੰਦਰ ਸੋਢੀ ਹੁਣੀ ਆਪਣੀ ਕਿਤਾਬ ਰੱਬ ਦੇ ਡਾਕੀਏ ਵਿੱਚ ਲਿਖਦੇ ਨੇ ਕਿ ਬੁੱਧ ਦਾ ਕਹਿਣਾ ਹੈ ਕਿ ਬਹੁਤੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਦੁਨੀਆ ਅੰਦਰ ਮਿਲ ਜੁਲ ਕੇ ਰਹਿਣਾ ਹੈ ਬੁੱਧ ਦਾ ਕਹਿਣਾ ਹੈ ਕਿ ਬਹੁਤੇ ਲੋਕਾਂ ਨੂੰ ਇਹ ਵੀ ਨਹੀਂ ਪਤਾ ਕਿ ਅਸੀਂ ਦੁਨੀਆ ਅੰਦਰ ਮਿਲ ਜੁਲ ਕੇ ਰਹਿਣਾ ਹੈ ਜਿਨ੍ਹਾਂ ਨੂੰ ਇਸ ਗੱਲ ਦਾ ਪਤਾ ਹੈ ਸਮਝ ਹੈ ਉਹ ਇੱਕ ਦੂਜੇ ਨਾਲ ਲੜਦੇ ਨਹੀਂ ਹਿੰਸਾ ਨਹੀਂ ਕਰਦੇ ਅਸੀਂ ਸਾਰੀ ਉਮਰ ਵੱਡੀਆਂ ਵੱਡੀਆਂ ਗੱਲਾਂ ਕਰਦੇ ਹਾਂ ਪਰ ਜ਼ਿੰਦਗੀ ਜਿਉਣ ਦਾ ਚੱਜ ਸਾਨੂੰ ਕਈ ਵਾਰੀ ਛੋਟੀਆਂ ਛੋਟੀਆਂ ਗੱਲਾਂ ਤੋਂ ਪਤਾ ਲੱਗ ਜਾਂਦਾ ਹੈ ਇੱਕ ਛੋਟੀ ਜਿਹੀ ਕਹਾਣੀ ਦੀ ਬਾਬਤ ਉਹ ਗੱਲ ਦੱਸਦੇ ਨੇ ਕਿ ਉਸ ਨੇ ਮੇਰਾ ਜੀਵਨ ਬਦਲ ਕੇ ਰੱਖਤਾ ਕਹਿੰਦੇ ਮੈਂ 10-11 ਸਾਲ ਦਾ ਹੋਵਾਂਗਾ ਅਤੇ ਜਿਵੇਂ ਬੱਚਿਆਂ ਨੂੰ ਛੋਟੇ ਛੋਟੇ ਜਾਨਵਰ ਬੜੇ ਪਸੰਦ ਹੁੰਦੇ ਨੇ ਕਤੂਰੇ ਪਸੰਦ ਹੁੰਦੇ ਨੇ ਕਹਿੰਦੇ ਸਾਡੇ ਘਰ ਵੀ ਗਲੀ 'ਚ ਕਤੂਰਾ ਸੀਗਾ ਉਹ ਅਕਸਰ ਮੇਰੇ ਨਾਲ ਲਾਡ ਕਰਦਾ ਸੀ ਮੈਂ ਉਹਨੂੰ ਰੋਟੀ ਪਾ ਦੇਣੀ ਉਹਨੇ ਖੁਸ਼ ਹੋ ਜਾਣਾ ਬਸ ਜਦੋਂ ਵੀ ਮੈਂ ਸਕੂਲ ਤੋਂ ਆਉਣਾ ਉਹਦੇ ਨਾਲ ਖੇਡਣਾ ਬਸ ਮੈਨੂੰ ਇੰਨਾ ਚੰਗਾ ਲੱਗਾ ਕਿ ਮੈਂ ਉਹ ਕਤੂਰਾ ਹੌਲੀ ਹੌਲੀ ਆਪਣੇ ਘਰ ਦੇ ਵਿਹੜੇ 'ਚ ਲੈ ਆਇਆ ਉਹਦੇ ਲਈ ਮੈਂ ਇੱਟਾਂ ਦਾ ਘਰ ਬਣਾਇਆ ਅਤੇ ਬਸ ਉਸ ਘਰ 'ਚੋਂ ਰਹਿਣ ਲੱਗਾ ਅਤੇ ਮੂੰਹ ਪਾਲ ਲਿਆ ਇੱਕ ਵਾਰ ਕੀ ਹੋਇਆ ਕਿ ਰਾਤ ਸ਼ਾਇਦ ਉਹਨੂੰ ਠੰਡ ਲੱਗਦੀ ਹੋਵੇਗੀ ਉਹ ਚੀਕ ਰਿਹਾ ਸੀ ਕਹਿੰਦਾ ਮੈਂ ਉਹ ਮੇਰੀ ਮਾਤਾ ਜੀ ਨੇ ਮੈਨੂੰ ਥੋੜ੍ਹਾ ਸਖਤੀ ਨਾਲ ਕਿਹਾ ਕਿ ਤੂੰ ਇਸ ਕਤੂਰੇ ਨੂੰ ਘਰੋਂ ਕੱਢ ਦੇ ਸਾਨੂੰ ਸੌਣ ਨਹੀਂ ਦਿੰਦਾ ਕਹਿੰਦਾ ਮੈਂ ਦੁਖੀ ਮਨ ਦੇ ਨਾਲ ਕਈ ਮੀਲ ਪਰੇ ਉਸਨੂੰ ਘਰ ਤੋਂ ਬਾਹਰ ਛੱਡ ਆਇਆ ਕਹਿੰਦਾ ਮਾਪਿਆਂ ਦਾ ਗੁੱਸਾ ਸੀ ਕੁਛ ਦਿਨ ਮੈਂ ਉਦਾਸ ਰਿਹਾ ਮੁੜ ਕੇ ਬਸ ਮੈਂ ਆਪਣੇ ਛੋਟੀਆਂ ਛੋਟੀਆਂ ਖੇਡਾਂ ਵਿੱਚ ਗੁਆਚ ਗਿਆ ਅਤੇ ਮੈਨੂੰ ਉਹ ਕਦੀ ਮੂਰਖ ਤੂੜਾ ਦੱਸਿਆ ਵੀ ਨਹੀਂ ਕਹਿੰਦਾ ਕੁਝ ਹਫ਼ਤੇ ਕਈ ਮਹੀਨੇ ਹੋ ਗਏ ਮੈਂ ਇੱਕ ਦਿਨ ਸਕੂਲ ਜਾ ਰਿਹਾ ਸੀ ਅਚਾਨਕ ਇੱਕ ਚੰਗਾ ਪਾਲਿਆ ਹੋਇਆ ਕੁੱਤਾ ਮੇਰੇ ਪੈਰਾਂ ਵਿੱਚ ਆ ਕੇ ਵੜਨ ਲੱਗਾ ਮੈਂ ਘਬਰਾ ਗਿਆ ਉਸ ਤੋਂ ਦੂਰ ਹਟਿਆ ਕਹਿੰਦਾ ਉਹ ਮੇਰੀਆਂ ਟੰਗਾਂ ਵਿੱਚ ਵੜਦਾ ਜਾਵੇ ਮੈਂ ਡਰਿਆ ਜਾਵਾਂ ਕਹਿੰਦਾ ਇੱਥੋਂ ਤੱਕ ਕਿ ਮੈਂ ਉਹਨੂੰ 2-3 ਠੁੱਡੇ ਮਾਰਤੇ ਅਤੇ ਪੂਰੀ ਤਾਕਤ ਨਾਲ ਹੌਸਲਾ ਉਹ ਚਾਉਂ ਚਾਉਂ ਕਰਦਾ ਭੱਜ ਗਿਆ ਮੈਂ ਡਰਦਾ ਅਤੇ ਸਗੋਂ ਅੰਦਰੋਂ ਆਪਣੀ ਬਹਾਦਰੀ ਦੇ ਖੁਸ਼ ਹੁੰਦਾ ਘਰ ਆ ਗਿਆ ਅਚਾਨਕ ਮੈਨੂੰ ਉਸ ਨੱਠੇ ਜਾ ਰਹੇ ਕੁੱਤੇ ਦੀ ਪਛਾਣ ਆ ਗਈ ਉਹ ਇਹ ਤਾਂ ਮੇਰਾ ਉਹੀ ਕਤੂਰਾ ਸੀ ਜਿਸ ਨਾਲ ਤਾਂ ਮੇਰਾ ਬੜਾ ਮੋਹ ਪਿਆਗਦਾ ਮੋਹ ਅਤੇ ਨਿੱਘ ਸੀ ਕਿਆ ਰਿਸ਼ਤਾ ਸੀ ਮੇਰਾ ਕਹਿੰਦਾ ਪਰ ਮੈਨੂੰ ਬੜਾ ਅਫਸੋਸ ਹੋਇਆ ਕਿ ਉਹ ਵੱਡਾ ਹੋ ਗਿਆ ਸੀ ਅਤੇ ਮੈਂ ਉਸਦੇ ਉਸ ਆਕਾਰ ਨੂੰ ਪਛਾਣ ਨਹੀਂ ਸਕਿਆ ਕਹਿੰਦੇ ਵੀ ਮੋਹ ਉਹਦੇ ਅੰਦਰ ਵੀ ਮੋਹ ਸੀ ਉਹਨੇ ਮੈਂ ਬਗਾਨਾ ਸਮਝਦੇ ਹੋਏ ਵੀ ਉਹਨੇ ਮੇਰੇ ਨਾਲ ਮੋਹ ਰੱਖਿਆ ਪਰ ਮੈਂ ਡਰ ਦੇ ਮਾਰੇ ਉਸਨੂੰ ਸਖਤੀ ਕੀਤੀ ਉਸਨੂੰ ਕੁੱਟਿਆ ਉਹ ਕਹਿੰਦੇ ਨੇ ਕਿ ਕਿਸੇ ਦਾ ਮੋਹ ਪਿਆਰ ਅਤੇ ਨਿੱਘ ਨੂੰ ਹਿੰਸਕ ਰੂਪ ਵਿੱਚ ਮੋੜਨ ਦਾ ਇਹ ਸਦਮਾ ਮੈਨੂੰ ਕਈ ਸਾਲ ਰਿਹਾ
ਤੇ ਮੈਂ ਸ਼ਾਇਦ ਉਸ ਸਦਮੇ ਤੋਂ ਮੁਕਤ ਨਾ ਹੋ ਸਕਿਆ। ਕਈ ਵਾਰੀ ਇੱਕ ਛੋਟੀ ਜਿਹੀ ਕਵਿਤਾ, ਛੋਟੀ ਜਿਹੀ ਕਹਾਣੀ, ਛੋਟਾ ਜਿਹਾ ਅਹਿਸਾਸ ਸਾਨੂੰ ਪ੍ਰਭਾਵਿਤ ਕਰਦਾ ਹੈ। ਮੋਹ ਤੇ ਪਿਆਰ ਨੂੰ ਬੇਹੱਦ ਆਦਰ ਤੇ ਸੰਵੇਦਨਾ ਭਰੇ ਮਨ ਨਾਲ ਸਵੀਕਾਰ ਨਾ ਕਰਨ ਸਮੇਂ ਕਦੀ ਕਦੀ ਉਹ ਕਤੂਰਾ ਦਰਵੇਸ਼ ਬਣ ਕੇ ਮੇਰੇ ਸਾਹਮਣੇ ਆ ਜਾਂਦਾ ਹੈ ਤੇ ਮਨ ਦੀ ਪੀੜਾ ਮਹਿਸੂਸ ਕਰਦੀ ਹੈ। ਦੁਨੀਆ ਚੰਗੇ ਬੰਦਿਆਂ ਨਾਲ ਭਰੀ ਪਈ ਹੈ ਤੇ ਜੇ ਅਸੀਂ ਚੰਗੀ ਸਿੱਖਿਆ ਲੈਣੀ ਚਾਹੁੰਦੇ ਹਾਂ, ਜੇ ਅਸੀਂ ਕਿਸੇ ਚੰਗੇ ਕੰਮ ਨੂੰ ਵੇਖਣਾ ਵੀ ਚਾਹੁੰਦੇ ਹਾਂ ਤਾਂ ਚੰਗੇ ਕੰਮ ਲਈ ਲੱਭਣ ਲਈ ਸਾਨੂੰ ਦੂਰ ਨਹੀਂ ਜਾਣਾ ਪੈਂਦਾ। ਅਸੀਂ ਅਕਸਰ ਗਰਮੀਆਂ ਦੇ ਵਿੱਚ ਪਾਣੀ ਦਾ ਕਟੋਰਾ ਬਾਹਰ ਰੱਖਦੇ ਹਾਂ। ਅਸੀਂ ਅਕਸਰ ਜ਼ਿੰਦਗੀ ਜਿਉਣ ਲਈ ਹੋਰ ਵੀ ਬਹੁਤ ਸਾਰੀਆਂ ਬਾਤਾਂ, ਗੱਲਾਂ, ਕਹਾਣੀਆਂ ਕਰਦੇ ਹਾਂ, ਪਰ ਚੰਗਿਆ ਵੀ ਦੁਨੀਆ ਸਾਨੂੰ ਆਲੇ ਦੁਆਲੇ 'ਚੋਂ ਹੀ ਮਿਲਦੀ ਹੈ। ਜੇ ਸਾਨੂੰ ਆਲੇ ਦੁਆਲੇ 'ਚੋਂ ਨਾ ਵੀ ਮਿਲਦੀ ਹੁੰਦੀ ਤਾਂ ਫਿਰ ਅਸੀਂ ਤੁਹਾਡੇ ਨਾਲ ਇੰਨੀਆਂ ਸਾਂਝਾਂ ਕਿਵੇਂ ਪਾਉਣੀਆਂ ਸੀ। ਜੀ ਹਾਂ, ਜ਼ਿੰਦਗੀ ਜਿਉਣ ਲਈ ਅਤੇ ਕੁਛ ਕਰਨ ਦੇ ਲਈ ਸਾਨੂੰ ਕਿਤੇ ਦੂਰ ਜਾਣ ਦੀ ਲੋੜ ਨਹੀਂ ਪੈਂਦੀ। ਮੈਂ ਅਕਸਰ ਇੱਥੇ ਇਹ ਗੱਲ ਕਰਦਾ ਹਾਂ ਕਿ ਸਾਨੂੰ ਆਪਣੇ ਢੰਗ ਨਾਲ ਜੀਣ ਲਈ ਸਾਨੂੰ ਆਲੇ ਦੁਆਲਿਓਂ ਬਹੁਤ ਕੁਛ ਮਿਲਦਾ ਹੈ। ਇਹ ਸਾਰਾ ਕੁਛ ਤਾਂ ਹੀ ਚੰਗਾ ਲੱਗਦਾ ਹੈ ਜੇ ਅਸੀਂ ਆਪਣੇ ਮਨ ਦੇ ਨਾਲ ਆਪਣੇ ਅੰਤਰ ਧਿਆਨ ਹੋ ਕੇ ਸੋਚੀਏ। ਅਤੇ ਅੰਤਰ ਧਿਆਨ ਹੋਣ ਦੇ ਲਈ ਸਾਨੂੰ ਕਿਸੇ ਬਹੁਤੀ ਚੀਜ਼ ਦੀ, ਬਹੁਤੀ ਸਿਰਫ ਵਕਤ ਦੀ ਲੋੜ ਹੁੰਦੀ ਹੈ। ਸਾਧੋ ਸਾਨੂੰ ਪਛਾਣ ਕਰਦਾ।

ਬੰਦਾ ਤਾਕਤ ਵਿੱਚ ਹੋਵੇ ਤੇ ਹੰਕਾਰੀ ਹੋਵੇ ਇਹ ਹੋਰ ਵੀ ਬਹੁਤ ਖਤਰਨਾਕ ਹੋ ਜਾਂਦਾ ਹੈ ਬੰਦਾ ਤਾਕਤ ਵਿੱਚ ਹੋਵੇ ਤੇ ਆਪਣੇ ਆਪ ਨੂੰ ਨਾ ਪਛਾਣੇ ਤੇ ਦੂਸਰੀ ਦੁਨੀਆ ਦੇ ਲੋਕਾਂ ਨੂੰ ਇਸ ਧਰਤੀ ਤੋਂ ਖਤਮ ਕਰਨ ਦਾ ਸੋਚਦਾ ਹੈ ਅਫਸੋਸ ਨਾਲ ਇਸ ਵੇਲੇ ਇਹੋ ਜਿਹੇ ਤਾਨਾਸ਼ਾਹੀ ਤਾਕਤਾਂ ਦੀ ਗਿਣਤੀ ਦੁਨੀਆ ਵਿੱਚ ਬਹੁਤ ਵੱਧ ਗਈ ਹੈ ਤੇ ਸਾਡੇ ਆਲੇ ਦੁਆਲੇ ਇਸ ਭੰਨਤੋੜ ਤਾਕਤ ਦੀ ਭੰਨਤੋੜ ਦੇ ਵਿੱਚ ਮਨੁੱਖਤਾ ਦਾ ਕਿੰਨਾ ਘਾਣ ਹੋ ਰਿਹਾ ਹੈ ਇਹ ਸੋਚ ਕੇ ਵੀ ਰੂਹ ਕੰਬ ਜਾਂਦੀ ਹੈ ਸਾਨੂੰ ਸਾਡੀ ਵਿਰਾਸਤ ਖੁਸ਼ੀਆਂ ਵੰਡਣ ਦੀ ਗੱਲ ਕਰਦੀ ਹੈ ਅਸੀਂ ਖੁਸ਼ੀਆਂ ਹੀ ਵੰਡਦੇ ਹਾਂ ਪਰ ਅਕਸਰ ਅਸੀਂ ਇਹੋ ਜਿਹੇ ਵੇ ਖਿਆਲ ਵੇਖ ਕੇ ਆਪਣੇ ਆਪ ਨੂੰ ਸੁਣ ਬਸੁਣ ਕੇ ਹੋ ਜਾਂਦੇ ਹਾਂ ਗੀਤ ਸੁਣਦੇ ਹਾਂ ਕੁਲਵਿੰਦਰ ਬਿੱਲਾ ਹੋਣੇ ਵੀ ਖੁਸ਼ੀਆਂ ਵੰਡਦੇ ਨੇ ਤਾਂ ਉਹ ਅਕਸਰ ਆ ਕੇ ਇੱਥੇ ਵੀ ਕਹਿੰਦੇ ਨੇ ਕਿ ਮੈਂ ਖੁਸ਼ੀਆਂ ਵੰਡ ਕੇ ਹੀ ਸਕੂਨ ਮਿਲਦਾ ਆ ਬਸ ਤਾਕਤ ਦੇ ਨਸ਼ੇ ਵਿੱਚ ਆਪਣਾ ਬਚਾਅ ਰੱਖੋ।

ਕੁਲਵਿੰਦਰ ਬਿਲਹਣਾ ਦਾ ਗੀਤ ਖੁਸ਼ੀਆਂ ਹੀ ਵੰਡਦੇ ਆ ਤੁਸੀਂ ਸੁਣਿਆ ਤਾਂ ਪਹਿਲਾਂ ਵੀ ਕਿਹਾ ਸੀ ਕਿ ਖੁਸ਼ੀ ਕਈ ਵਾਰੀ ਸਾਨੂੰ ਲੱਭਣੀ ਪੈਂਦੀ ਹੈ ਤੇ ਖੁਸ਼ੀ ਲੱਭਣ ਲਈ ਅਸੀਂ ਕੀ ਹੀਲੇ ਕਰਦੇ ਆ ਇਹ ਅਸੀਂ ਮੈਂ ਸਮਝਣਾ ਕਿ ਇੱਥੇ ਬਿਆਨ ਕਰਨਾ ਵੀ ਮੇਰੇ ਲਈ ਔਖਾ ਹੈ ਇਹ ਦੁਨੀਆ ਦੇ ਅਜੋਕੇ ਮੰਚ ਦੇ ਉੱਤੇ ਸਾਡੀ ਲਾਈਫ ਇੱਕ ਕਠਪੁਤਲੀ ਦੀ ਤਰ੍ਹਾਂ ਬਣ ਕੇ ਰਹਿ ਗਈ ਹੈ ਜੇ ਅਸੀਂ ਅੱਜ ਇਹ ਵੇਖੀਏ ਕਿ ਸਾਡਾ ਜਨਮ ਹੀ ਖਰੀਦੋ ਫਰੋਖਤ ਕਰਨ ਲਈ ਹੋਇਆ ਹੈ ਸਾਡਾ ਜਨਮ ਹੀ ਪੈਸੇ ਖਰਚਣ ਲਈ ਹੋਇਆ ਹੈ ਤਾਂ ਸ਼ਾਇਦ ਪੈਸੇ ਖਰਚ ਕੇ ਹੀ ਸਾਨੂੰ ਖੁਸ਼ੀ ਮਿਲਦੀ ਹੈ ਅਤੇ ਕੋਈ ਗਲਤ ਨਹੀਂ ਹੋਵੇਗਾ ਇਹ ਦੁਨੀਆ ਨਾਟਕ ਦਾ ਉਹ ਮੰਚ ਹੈ ਜਿੱਥੇ ਕੈਪੀਟਲਿਜ਼ਮ ਅਤੇ ਕੰਜ਼ਿਊਮਰ ਦੀ ਇਸ ਜਾਲ ਵਿੱਚ ਸਾਨੂੰ ਚਾਰੇ ਪਾਸਿਓਂ ਘੇਰਿਆ ਹੋਇਆ ਹੈ ਸਾਡੀ ਸੋਚ ਕਿਸੇ ਦੇ ਜਨਮ ਤੋਂ ਲੈ ਕੇ ਮਰਨ ਤੱਕ ਮਰਨ ਤੋਂ ਬਾਅਦ ਤੱਕ ਸਾਨੂੰ ਸਾਰੇ ਪਾਸੇ ਕਿਸੇ ਨਾ ਕਿਸੇ ਇਸ ਜਾਲ ਵਿੱਚ ਬੁਣਿਆ ਗਿਆ ਹੈ ਬਹੁਤਾ ਦੂਰ ਨਹੀਂ ਜਾਂਦੇ ਦੋ ਕੁ ਦਹਾਕੇ ਪਿੱਛੇ ਦੇਖ ਲਈਏ ਲਗਭਗ 20 ਸਾਲ ਪਹਿਲਾਂ ਸਾਡੇ ਆਲੇ ਦੁਆਲੇ ਪੈਸਾ ਖਰਚਣ ਦੀਆਂ ਥਾਵਾਂ ਖੁੰਭਾਂ ਵਾਂਗ ਉਗਾਈਆਂ ਨੇ ਮੰਨਿਆ ਜਾਂਦਾ ਕਿ ਮੋਟੇ ਤੌਰ 'ਤੇ 2 ਬਿਲੀਅਨ ਅਮਰੀਕਨ ਡਾਲਰ ਦੇ ਹਿਸਾਬ ਨਾਲ ਸਿੱਧੇ ਬੰਦੇ ਆਪਣਾ ਪੈਸਾ ਖਰਚਦੇ ਨੇ ਜਦ ਅਸੀਂ ਪਰਿਵਾਰਾਂ ਦੇ ਸਮੂਹ ਦੀ ਗੱਲ ਕਰੀਏ ਕਿ ਪਰਿਵਾਰ ਇਕੱਠੇ ਬੈਠ ਕੇ ਕਿੰਨਾ ਪੈਸਾ ਖਰਚਦੇ ਨੇ ਤਾਂ ਪੂਰੀ ਦੁਨੀਆ ਦੇ ਵਿੱਚ 600 ਬਿਲੀਅਨ ਅਮਰੀਕੀ ਡਾਲਰ ਦਾ ਖਰਚਾ ਮੰਨਿਆ ਜਾਂਦਾ ਹੈ ਅੱਜ ਦੇ ਜ਼ਮਾਨੇ ਵਿੱਚ ਮਸ਼ਹੂਰੀਆਂ ਪ੍ਰਸਿੱਧੀਆਂ ਇਸ਼ਤਿਹਾਰਬਾਜ਼ੀ ਕਾਰਨ ਪ੍ਰਾਪਤ ਕਰਨ ਵਾਲੀਆਂ ਕੰਪਨੀਆਂ ਜਾਂ ਐਡਵਰਟਾਈਜ਼ਮੈਂਟ ਕੰਪਨੀਜ਼ ਨੇ ਇਹਨਾਂ ਨੇ ਸਾਡੀ ਸੋਚ ਦੇ ਉੱਤੇ ਆਲੇ ਦੁਆਲੇ ਇੱਦਾਂ ਘੇਰਾ ਪਾਇਆ ਹੈ ਕਿ ਬਸ ਤੁਹਾਨੂੰ ਸਕੂਨ ਮਿਲੇ ਨਾ ਮਿਲੇ ਲਫਜ਼ ਸਕੂਨ ਖੁਸ਼ੀ ਆਨੰਦ ਇਹ ਵੀ ਸਾਰਾ ਇਹਨਾਂ ਚੀਜ਼ਾਂ 'ਚੋਂ ਹੀ ਨਜ਼ਰ ਆਉਂਦਾ ਹੈ ਸਾਡੇ ਸਕੂਲ ਹੋਣ ਲਾਇਬ੍ਰੇਰੀ ਹੋਵੇ ਮਿਊਜ਼ੀਅਮ ਹੋਵੇ ਸਿਨੇਮਾ ਹੋਵੇ ਇੰਟਰਨੈਟ ਅਤੇ ਇਹ ਜਮੂਰਾ ਜੋ ਤੁਸੀਂ ਹੱਥ 'ਚ ਫੜਿਆ ਹੈ ਫੋਨ ਹੋਵੇ ਬਸ ਇਹਨਾਂ ਵਿੱਚ ਅਜਿਹੇ ਤਰੀਕੇ ਕਿ ਤੁਹਾਡਾ ਜਿਹੜਾ ਪਰਸ ਹੈ ਉਹਦੇ ਉੱਤੇ ਸਾਰਿਆਂ ਦੀ ਨਜ਼ਰ ਹੈ ਤੁਹਾਡੇ ਕੋਲ ਪੈਸੇ ਵੀ ਨਹੀਂ ਦਿੱਤੇ ਜਾਂਦੇ ਕਾਰਡ ਤੁਹਾਨੂੰ ਦੇ ਦਿੱਤਾ ਗਿਆ ਹੈ ਬੱਚੇ ਦੇ ਜਨਮ ਤੋਂ ਪਹਿਲਾਂ ਲੈ ਕੇ ਬੰਦੇ ਦੇ ਮਰਨ ਤੋਂ ਬਾਅਦ ਤੱਕ ਦੇ ਸਾਰੇ ਖਰਚਿਆਂ ਦਾ ਹਿਸਾਬ ਕਿਤਾਬ ਸਾਰੀ ਦੁਨੀਆ ਇਸ ਪੈਸੇ ਦੇ ਖੁਸ਼ੀਆਂ ਦੇ ਚੱਕਰ ਵਿੱਚ ਫਸੀ ਪਈ ਹੈ ਬਹੁਤ ਹੀ ਬਰੀਕ ਔਰ ਚੁੰਬਕੀ ਤਰੀਕੇ ਦੇ ਨਾਲ ਇਦਾਂ ਦਾ ਜਾਲ ਬੁਣਿਆ ਗਿਆ ਹੈ ਕਿ ਤੁਹਾਡੇ ਦਿਮਾਗ ਵਿੱਚ ਹੌਲੀ ਹੌਲੀ ਇਹੀ ਥਾਂ ਬਣਦੀ ਹੈ ਕਿ ਇਹੀ ਖੁਸ਼ੀਆਂ ਨੇ ਅਤੇ ਇਹਦੇ ਉੱਤੇ ਬਲਦੀ ਦੇ ਉੱਤੇ ਤੇਲ ਪਾਇਆ ਹੈ ਅਜੋਕੇ ਸੋਸ਼ਲ ਮੀਡੀਆ ਨੇ ਸੋ ਕਾਲਡ ਸਾਡੇ ਵੱਡੇ ਵਡਾਉਂਦੇ ਇਨਫਲੂਐਂਸਰ ਨੇ ਬਸ ਕਿਸੇ ਨੂੰ ਕੋਈ ਪੈਸੇ ਖਰਚਣ ਦੀ ਥਾਂ ਹੋਰ ਕੁਝ ਨਹੀਂ ਰਹਿੰਦਾ ਅਜਿਹੇ ਢੰਗ ਤਰੀਕੇ ਅਪਣਾਏ ਜਾਂਦੇ ਨੇ ਬਸ ਤੁਸੀਂ ਪੈਸਾ ਖਰਚਣਾ ਖਰਚਣਾ ਅਤੇ ਸਿਰਫ ਖਰਚਣਾ ਹੈ ਮੇਰੇ ਛੋਟੇ ਹੁੰਦਿਆਂ ਬਹੁਤ ਘੱਟ ਹੁੰਦਾ ਸੀ ਜਦੋਂ ਅਸੀਂ ਜਨਮਦਿਨ ਮਨਾਉਂਦੇ ਸੀ ਭਲਾ ਮੇਰੇ ਇੱਕ ਸੱਜਣ ਨੇ ਕਿਹਾ ਸੀ ਅਸੀਂ ਜਨਮਦਿਨ ਕਿਉਂ ਮਨਾਉਂਦੇ ਹਾਂ ਐਡਾ ਵੀ ਕਿਹੜਾ ਤੀਰ ਮਾਰ ਲਿਆ ਸੀ ਜਨਮ ਲੈ ਕੇ ਲਓ ਜੀ ਖੁਸ਼ੀ ਹੈ ਖੁਸ਼ੀ ਕਿਸ ਕਰਕੇ ਹੁੰਦੀ ਹੈ ਫਿਰ ਅਸੀਂ ਕੇਕ ਲੈਣਾ ਹੈ ਅਸੀਂ ਤੋਹਫੇ ਲੈਣੇ ਹੈ ਫਿਰ ਅਸੀਂ ਤੋਹਫੇ ਦੇਣੇ ਹੈ ਫਿਰ ਜਾਂਦੇ ਵਾਪਸ ਵੀ ਤੋਹਫੇ ਦੇਣੇ ਹੈ ਕਈਆਂ ਨੇ ਉਹ ਤੋਹਫੇ ਅੱਗੇ ਦੇ ਦੇਣੇ ਨੇ ਜੇ ਅਸੀਂ ਮੋਟਾ ਮੋਟਾ ਹਿਸਾਬ ਲਾਈਏ 5 ਸਾਲ ਵਿੱਚ ਇੱਕ ਬੱਚਾ ਪੈਦਾ ਹੁੰਦਾ ਹੈ ਇੱਕ ਪਰਿਵਾਰ ਉਹਦੇ ਉੱਤੇ ਕਿੰਨਾ ਕੁਛ ਕਿੰਨੀਆਂ ਚੀਜ਼ਾਂ ਕਿੰਨੇ ਪਦਾਰਥ ਖਿਡੌਣੇ ਅਸੀਂ ਇਕੱਠੇ ਕਰਦੇ ਹਾਂ ਕਿੰਨੀ ਅਸੀਂ ਇਸ ਪਦਾਰਥਵਾਦੀ ਦੁਨੀਆ ਦੇ ਵਿੱਚ ਕੀ ਕੁਛ ਕਰਦੇ ਹਾਂ ਬੱਚੇ ਦੇ ਜਨਮ ਤੋਂ ਪਹਿਲਾਂ ਅਸੀਂ ਸੈਲੀਬ੍ਰੇਸ਼ਨ ਸ਼ੁਰੂ ਕਰ ਦਿੰਦੇ ਹਾਂ ਬੱਚੇ ਦੇ ਆਉਣ 'ਤੇ ਅਸੀਂ ਢੋਲ ਧਮੱਕੇ ਦੇ ਨਾਲ ਸੈਲੀਬ੍ਰੇਸ਼ਨ ਕਰਦੇ ਹਾਂ ਕਾਰਡ ਫੋਟੋਆਂ ਕੈਮਰੇ ਪਾਰਟੀਆਂ ਬੱਚੇ ਦੇ ਆਉਣ 'ਤੇ ਕਰਦੇ ਹਾਂ ਤੋਹਫੇ ਆਉਂਦੇ ਨੇ ਛੋਟੇ ਛੋਟੇ ਖਿਡੌਣੇ ਜੋ ਸ਼ਾਇਦ ਕੁਛ ਦਿਨਾਂ ਵਿੱਚ ਵੀ ਬੱਚੇ ਲਈ ਪੁਰਾਣੇ ਹੋ ਜਾਂਦੇ ਨੇ ਕੱਪੜੇ ਆਉਂਦੇ ਨੇ ਕੱਪੜੇ ਛੋਟੇ ਵੱਡੇ ਵੱਡਿਆਂ ਨੂੰ ਛੋਟੇ ਹੋ ਜਾਂਦੇ ਨੇ ਕੱਪੜੇ ਅੱਗੇ ਚਲੇ ਜਾਂਦੇ ਨੇ ਮਾਂ ਪਿਓ ਨਵੇਂ ਕੱਪੜੇ ਲੈਂਦੇ ਨੇ ਬੱਚੇ ਦੇ ਲਈ ਨਵਾਂ ਕਮਰਾ ਬਣਦਾ ਹੈ ਫੋਟੋ ਫਰੇਮ ਤੋਂ ਲੈ ਕੇ ਹਰ ਚੀਜ਼ ਬੱਚੇ ਦੇ ਆਉਣ 'ਤੇ ਘਰ ਵਿੱਚ ਖੁਸ਼ੀ ਹੁੰਦੀ ਹੈ 5 ਸਾਲ ਦੇ ਵਿੱਚ ਜੇ ਮੈਂ ਜਿੱਥੇ ਅਸੀਂ ਜ਼ਿਆਦਾ ਪੰਜਾਬੀ ਰਹਿੰਦੇ ਹਾਂ ਪਲੈਂਟੀ ਵੈਲੀ ਐਫ ਐਮ ਦੇ ਵਿੱਚ ਸਾਊਥ ਮਰੈਂਗ ਡੋਰੀਨ ਮਾਂਡਾ ਕਰੇਗੀਪਨ ਕਲਕੈਲੋ ਟੋਨੀ ਬਰੁੱਕ ਰੋਡ ਦੇ ਆਲੇ ਦੁਆਲੇ ਰੋਡ ਲੋਕ ਜੋ ਰਹਿੰਦੇ ਨੇ
ਵਿਕਲਮ ਤੱਕ ਦੂਰ ਵੋਲਨ ਤੱਕ ਲੈ ਕੇ ਜੇ ਅਸੀਂ ਇੱਕ ਸਵਰਬ ਦੇ ਵਿੱਚੋਂ ਜਿੰਨੇ ਪੰਜਾਬੀ ਰਹਿੰਦੇ ਆ 5 ਸਾਲ ਦੇ ਵਿੱਚ ਉਹ ਕਿੰਨੀਆਂ ਚੀਜ਼ਾਂ ਇਕੱਠੀਆਂ ਕਰਦੇ ਆ ਉਹਨਾਂ ਦੇ ਘਰ ਦਾ ਸਮਾਨ ਲਿਫਾਫੇ ਕੱਪੜੇ ਡੱਬੇ ਗੱਤੇ ਜੋ ਆਉਂਦਾ ਜੇ ਮੈਂ ਇਕੱਠਾ ਕਰ ਲਵਾਂ ਘੱਟੋ ਘੱਟ 5 ਕੰਟੇਨਰ ਵੱਡੇ ਤੇ ਭਰ ਜਾਣਗੇ ਇਹ 5 ਕੰਟੇਨਰ ਸਿਰਫ ਲੈ ਕੇ ਜੇ ਅਸੀਂ ਇੱਕ ਸਵਰਬ ਦੇ ਵਿੱਚੋਂ ਜਿੰਨੇ ਪੰਜਾਬੀ ਰਹਿੰਦੇ ਆ 5 ਸਾਲ ਦੇ ਵਿੱਚ ਉਹ ਕਿੰਨੀਆਂ ਚੀਜ਼ਾਂ ਇਕੱਠੀਆਂ ਕਰਦੇ ਆ ਉਹਨਾਂ ਦੇ ਘਰ ਦਾ ਸਮਾਨ ਲਿਫਾਫੇ ਕੱਪੜੇ ਡੱਬੇ ਗੱਤੇ ਜੋ ਆਉਂਦਾ ਜੇ ਮੈਂ ਇਕੱਠਾ ਕਰ ਲਵਾਂ ਘੱਟੋ ਘੱਟ 5 ਕੰਟੇਨਰ ਵੱਡੇ ਤੇ ਭਰ ਜਾਣਗੇ।

جو اسے ہولی ہولی کر کے ہر بار تین دو دن ڈسٹ بن باہر سٹتے ہیں ہر ہفتے سٹتے ہیں پر وہ کتنے جا رہا وہ پیسہ ساڈے کمائی چو جا رہا وہ پیسہ صرف اس کر کے جا رہا کیونکہ اسی سمجھتے ہاں اسی خوشی لے رہے ہیں خوشیاں ونڈ رہے ہیں خوشی پا رہے ہیں پر کی سچ مچ ہی اسی خوش ہیں ਕੁਝ ਸਿਆਣਿਆਂ ਨੇ ਅਜੋਕੇ ਯੁੱਗ ਦੀ ਸੋਸਾਇਟੀ ਦੇ ਉੱਤੇ ਗੱਲਾਂ ਵੀ ਕੀਤੀਆਂ ਜੈਂਗਬਟ ਬਾਊਮੈਨ ਬਹਿਸ ਕਰਦਾ ਹੈ ਠੋਕ ਕੇ ਕਹਿੰਦਾ ਹੈ ਅੱਜ ਅਜੋਕੇ ਯੁੱਗ ਨੇ ਸਾਨੂੰ ਇੱਕ ਦੇਸ਼ ਦੇ ਇੱਕ ਸ਼ਹਿਰੀ ਵਾਸੀ ਇੱਕ ਸ਼ਹਿਰ ਵਿੱਚ ਰਹਿਣ ਵਾਲੇ ਨਾਗਰਿਕ ਤੋਂ ਇੱਕ ਕੰਜ਼ਿਊਮਰ ਪ੍ਰੋਡਕਟ ਬਣਾ ਕੇ ਰੱਖ ਦਿੱਤਾ ਹੈ ਸਾਡੀ ਪਛਾਣ ਸਿਰਫ ਉਦੋਂ ਤੱਕ ਹੈ ਜਦੋਂ ਤੱਕ ਅਸੀਂ ਕੰਮ ਕਰਦੇ ਹਾਂ ਅਸੀਂ ਕਮਿਊਨਿਟੀ ਵਿੱਚ ਵਿਚਰਦੇ ਹਾਂ ਅਤੇ ਅਸੀਂ ਲੋਕ ਮਹਰਾਂ ਦੇ ਮਸਲਿਆਂ ਦੇ ਵਿੱਚ ਗਾਂਹ ਹੋ ਕੇ ਬਹਿੰਦੇ ਹਾਂ ਜੇ ਮੈਂ ਪੰਜਾਬੀ ਮੈਲਬਰਨ ਲਾਈਫ ਸਟਾਈਲ ਦੀ ਗੱਲ ਕਰਾਂ ਸਾਡੀ ਪਛਾਣ ਉਦੋਂ ਤੱਕ ਹੈ ਜਦੋਂ ਅਸੀਂ ਮੇਲਿਆਂ 'ਚ ਜਾ ਕੇ ਖਰਦੂਲ ਪਾਉਂਦੇ ਹਾਂ ਸੋਹਣੇ ਕੱਪੜੇ ਪਾਉਂਦੇ ਹਾਂ ਕਾਰ ਲੈ ਕੇ ਫੋਟੋ ਖਿਚਾਉਂਦੇ ਹਾਂ ਕੰਮ ਕਰਦੇ ਹਾਂ ਕਈ ਵਾਰੀ ਘਰ ਜਾਣ ਲੱਗੇ ਜਹਾਜ਼ 'ਚ ਸੋਹਣੀ ਸੀਟ 'ਤੇ ਬਹਿ ਕੇ ਫੋਟੋ ਪਾਉਂਦੇ ਹਾਂ ਅਤੇ ਫਿਰ ਅਸੀਂ ਧਰਤੀ ਤੋਂ ਚਲੇ ਜਾਂਦੇ ਹਾਂ ਜਦ ਤੱਕ ਅਸੀਂ ਚੀਜ਼ ਖਰੀਦ ਕੇ ਸ਼ੋਅ ਆਫ ਨਹੀਂ ਕਰਦੇ ਸਾਨੂੰ ਖੁਸ਼ੀ ਨਹੀਂ ਮਿਲਦੀ ਇਹ ਕੰਜ਼ਿਊਮਰ ਲਾਈਫ ਹੈ ਇਹ ਲਿਕੁਇਡ ਮਾਡਰਨਿਟੀ ਹੈ ਇਹ ਐਸਾ ਦਬਾਅ ਫਲੋ ਹੈ ਕਿ ਤੁਸੀਂ ਉਸ ਫਲੋ ਦਾ ਉਸ ਟੁੱਟੀ ਹੋਈ ਨਦੀ ਦੇ ਵਿੱਚ ਤੁਸੀਂ ਵਹਿੰਦੇ ਚਲੇ ਜਾ ਰਹੇ ਹੋ ਇਹ ਸਾਰੀ ਮਾਰਕੀਟ ਇਹ ਸਾਰਾ ਕੰਜ਼ਿਊਮਰਿਜ਼ਮ ਇੱਕ ਬੁਨਿਆਦ ਦੇ ਉੱਤੇ ਕੰਮ ਕਰਦਾ ਹੈ ਬੁਨਿਆਦੀ ਨੁਕਤਾ ਇੱਕ ਤੁਸੀਂ ਡਿਸਸੈਟਿਸਫਾਈ ਰਹੋ ਅਸੰਤੁਸ਼ਟਾ ਸਾਡਾ ਦਰਸ਼ਨ ਸ਼ਾਸਤਰ ਖਿਆਲ ਸਾਨੂੰ ਸਕੂਨ ਸੰਤੁਸ਼ਟ ਹੋਣ 'ਚ ਗੱਲ ਕਰਦਾ ਹੈ ਪਰ ਸਾਡੀ ਮਾਰਕੀਟ ਸਾਰਾ ਬਿਜ਼ਨਸ ਸਾਡਾ ਵਪਾਰ ਸਾਨੂੰ ਇਸ ਕਰਕੇ ਖਿੱਚਦਾ ਹੈ ਕਿ ਅਸੀਂ ਵੱਧ ਤੋਂ ਵੱਧ ਅਸੰਤੁਸ਼ਟ ਰਹੀਏ ਸਾਡੇ ਸਾਰੇ ਰਿਲੇਸ਼ਨਸ਼ਿਪ ਡਿਸਪੋਜ਼ੇਬਲ ਹੋ ਗਏ ਨੇ ਸ਼ੋਰਟ ਟਰਮ ਹੋ ਗਏ ਨੇ ਸਾਡੇ ਰਿਲੇਸ਼ਨ ਦੇ ਵਿੱਚ ਵੈਲਿਊ ਨੂੰ ਅਸੀਂ ਉਸ ਪੈਸੇ ਦੀ ਮਿਕਨਾਤੀਸੀ ਦੇ ਨਾਲ ਗੱਲ ਕਰਦੇ ਹਾਂ ਕੰਜ਼ਿਊਮਰਿਜ਼ਮ ਸਾਨੂੰ ਸਿਰਫ ਇਹ ਨਹੀਂ ਦਿਖਾਉਂਦਾ ਕਿ ਅਸੀਂ ਕੀ ਖਰੀਦਦੇ ਹਾਂ ਬਲਕਿ ਇਹ ਮਾਰਕੀਟ ਇਸ ਗੱਲ 'ਤੇ ਚੱਲ ਰਹੀ ਹੈ ਕਿ ਅਸੀਂ ਆਪਣੇ ਅੰਦਰ ਕੀ ਜਜ਼ਬ ਕਰ ਰਹੇ ਹਾਂ ਅਤੇ ਗੁੱਡ ਲਾਈਫ ਨੂੰ ਗੁੱਡ ਖੁਸ਼ੀਆਂ ਨੂੰ ਅਸੀਂ ਕੀ ਸਮਝਦੇ ਹਾਂ ਇਹ ਜ਼ਰੂਰੀ ਨਹੀਂ ਕਿ ਤੁਸੀਂ ਮੇਰੀ ਇਸ ਗੱਲ ਦੇ ਨਾਲ ਸਹਿਮਤ ਹੋਣਾ ਹੈ ਇਹ ਜ਼ਰੂਰੀ ਨਹੀਂ ਕਿ ਤੁਸੀਂ ਮੇਰੇ ਇਸ ਵਿਚਾਰ ਦੀ ਦੌੜ ਭੱਜ ਦੇ ਵਿੱਚ ਵੀ ਫਸਣਾ ਹੈ ਹਾਂ ਇਸ ਦੁਨੀਆ ਦੇ ਵਿੱਚ ਅੱਗੇ ਪਿੱਛੇ ਜਾ ਕੇ ਅਸੀਂ ਕੀ ਕਰਨਾ ਹੈ ਸਾਡੇ ਗੀਤ ਵੀ ਹੁਣ ਇੱਦਾਂ ਦੇ ਹੋ ਗਏ ਸਾਡਾ ਖਾਣਾ ਵਜਾਉਣਾ ਵੀ ਇੱਦਾਂ ਦਾ ਹੋ ਗਿਆ ਨਹੀਂ ਤਾਂ ਸੁਣ ਲਵੋ ਆਰਨਿਟ ਕੀ ਕਹਿੰਦਾ ਆਰਨਿਟ ਤਾਂ ਗੀਤ ਇੱਦਾਂ ਦੇ ਗਾਉਂਦਾ

0: ਬਿਲਕੁਲ ਸਹੀ ਗਾਣਾ ਤੁਹਾਨੂੰ ਪੂਰੀ ਗੱਡੀ ਦਾ ਸਵਾਦ ਧੂਣਾ ਪੱਟ ਦਾ ਗਾਣਾ ਇਹੋ ਜਿਹੇ ਗਾਣੇ ਜਿਹੜੀ ਮੈਂ ਗੱਲ ਕਰ ਰਿਹਾ ਸੀ ਇਸ ਕਰਕੇ ਆਉਂਦੇ ਬਹੁਤ ਖੂਬਸੂਰਤ ਗਾਣਾ ਟਾਰਨੇਟ ਦਾ ਆਰਨੇਟ ਦਾ ਅਤੇ ਗੱਲ ਕਰ ਰਹੇ ਸੀ ਅਜੋਕੀ ਕੰਜ਼ਿਊਮਰ ਸੁਸਾਇਟੀ ਦੇ ਵਿੱਚ ਸਭ ਤੋਂ ਵੱਡੀ ਮਸਲਾ ਸਭ ਤੋਂ ਵੱਡਾ ਬੁਨਿਆਦੀ ਤੱਤ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਸੀ ਡਿਸਸੈਟਿਸਫੈਕਸ਼ਨ ਦੂਸਰਾ ਹੈਗਾ ਆਈਡੈਂਟੀ ਸਾਡੀ ਆਪਣੀ ਪਛਾਣ ਔਰ ਪਛਾਣ ਦਾ ਮਤਲਬ ਵੀ ਦਿੱਖ ਦਾ ਮਤਲਬ ਵੀ ਬਾਹਰੀ ਦੁਨੀਆ ਜੋ ਸਦਾ ਬਦਲਦੀ ਰਹੇ ਮੇਰੇ ਇੱਕ ਨਵੇਂ ਸੱਜਣ ਇੱਥੇ ਆਏ ਨਵੇਂ ਨਵੇਂ ਆਸਟ੍ਰੇਲੀਆ 'ਚ ਆਏ ਉਹਦਾ 3 ਸਾਲ ਬਾਅਦ 2 ਸਾਲ ਬਾਅਦ ਜਦੋਂ ਮੈਨੂੰ ਪੰਜਾਬ ਦੇ ਵਿੱਚ ਮਿਲਿਆ ਤਾਂ ਉਹ ਕਹਿੰਦਾ ਸੀ ਵੀ ਬਾਹਰਲੇ ਮੁਲਕਾਂ 'ਚ ਜਾਣ ਦਾ ਨਾ ਕੱਪੜੇ ਪਾਉਣ ਦਾ ਸਵਾਦ ਜਿਹਾ ਨਹੀਂ ਹੁੰਦਾ ਮੈਂ ਕਿਹਾ ਵੀ ਉਹ ਕਿੱਦਾਂ ਕਹਿੰਦਾ ਨਵੀਂ ਜੈਕਟ ਲੈ ਲਈਏ ਕੋਈ ਵੇਖਣ ਨਹੀਂ ਜਾਂਦਾ ਕਿਹਨੂੰ ਵਿਖਾਈਏ ਪਾ ਕੇ ਕਿਤੇ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਉੱਥੇ ਯੂਨੀਵਰਸਿਟੀਆਂ 'ਚ ਜਾਣਾ ਨਵਾਂ ਕੱਪੜਾ ਬੰਨਣਾ ਨਵਾਂ ਟਾਓ ਟੱਪਾ ਲਾਉਣਾ ਸਾਰਾ ਦਿਨ ਕੰਟੀਨਾਂ 'ਤੇ ਬਹਿ ਕੇ ਵਿਖਾਉਣਾ ਅੱਗੋਂ ਕਮੈਂਟ ਲੈਣੇ ਫੀਡਬੈਕ ਕਰਨਾ ਇਹ ਜ਼ਮਾਨਾ ਹੁਣ ਤਾਂ ਹੋਰ ਜ਼ਿਆਦਾ ਹੋ ਗਿਆ ਹੁਣ ਤਾਂ ਸਾਡੇ ਹੱਥ 'ਚ ਫੋਨ ਆ ਗਿਆ ਹੁਣ ਤਾਂ ਸਾਡੀਆਂ ਗੇਮ ਹੋ ਗਈਆਂ ਹੁਣ ਤਾਂ ਸਾਡੀਆਂ ਸਟਰੀਕਸ ਬਣ ਗਈਆਂ ਹੁਣ ਤਾਂ ਅਸੀਂ ਇੱਕ ਇੱਕ ਚੀਜ਼ ਅਤੇ ਇੱਕ ਇੱਕ ਕੱਪੜਾ ਬ੍ਰਾਂਡ ਕਿੱਥੇ ਹੁਣ ਤਾਂ ਅਸੀਂ ਹਰ ਮੇਲੇ 'ਚ ਜਾਣਾ ਸੂਟ ਰਿਪੀਟ ਨਹੀਂ ਕਰਨਾ ਇਹਦੀ ਗੱਲ ਵੀ ਕਰਦੇ ਹਾਂ ਸੈਲਫ ਕਮੋਡੀਫਿਕੇਸ਼ਨ ਇਹਨੂੰ ਕਿਹਾ ਜਾਂਦਾ ਅਸੀਂ ਕਿੰਨਾ ਕੁਛ ਆਪਣੇ ਅੰਦਰ ਜਜ਼ਬ ਕਰਦੇ ਹਾਂ ਆਪਣੇ ਅੰਦਰ ਅਸੀਂ ਇੱਕ ਬਹੁਤ ਜੇ ਮੈਂ ਇਹਨੂੰ ਸਕੈਚ ਬਣਾਵਾਂ ਇੱਕ ਇਨਸਾਨ ਬਹੁਤ ਵੱਡਾ ਦਾਨਵ ਬਣ ਗਿਆ ਉਹਦੇ ਅੰਦਰ ਇੰਨੀ ਆਡੈਂਟੀ ਇੰਨੇ ਕੱਪੜੇ ਨੇ ਉਹ ਆਪਣੇ ਅੰਦਰ ਹੀ ਖਾਈ ਜਾ ਰਿਹਾ ਸਾਰਾ ਕੁਛ ਉਹਦਾ ਸੋਸ਼ਲ ਸਟੇਟਸ ਲਾਈਫ ਸਟਾਈਲ ਉਹਦਾ ਰਹਿਣਾ ਬਹਿਣਾ ਸਮਾਜ ਵਿੱਚ ਉੱਠਣਾ ਬਹਿਣਾ ਉਹ ਬਹੁਤ ਵੱਡਾ ਕੰਜ਼ਿਊਮਰ ਦਾ ਇੱਕ ਮਸ਼ੀਨ ਪ੍ਰੋਡਕਟ ਬਣ ਗਿਆ ਦੂਸਰਾ ਹੈ ਸਾਡੇ ਸੁਭਾਅ ਨੂੰ ਹਮੇਸ਼ਾ ਇਸ ਗੱਲ 'ਤੇ ਤੇਲ ਦੇਈ ਜਾਣਾ ਕਿ ਜ਼ਿੰਦਗੀ ਸੈਟਿਸਫੈਕਸ਼ਨ ਨਾਮ ਨਹੀਂ ਹੈ ਰੇਸ ਹੈ ਦੌੜੋ ਭੱਜੋ ਉਹਨੂੰ ਫਟਾਫਟ ਫੌਰਨ ਰਿਵਾਰਡ ਦਿਓ ਕੱਪ ਤਾਂ ਭਰਿਆ ਇੰਸਟੈਂਟ ਚੀਜ਼ਾਂ ਕੌਫੀ ਬਣਾਈ 5 ਮਿੰਟ ਲੇਟ ਹੋ ਗਏ 10 ਮਿੰਟ ਲੇਟ ਹੋ ਗਏ ਲੱਗਦਾ ਕਿ ਅਸੀਂ ਦੁਨੀਆ 'ਚ ਬਹੁਤ ਪਿੱਛੇ ਰਹਿ ਗਏ ਰੈਸਟਲੈਸਨੈਸ ਇਹ ਦੱਸਣਾ ਕਿ ਜ਼ਿੰਦਗੀ ਛੋਟੀ ਹੈ ਬਸ ਖਾਓ ਪੀਓ ਐਸ਼ ਕਰੋ ਕੰਜ਼ਮਸ਼ਨ ਸਾਡੀ ਜ਼ਿੰਦਗੀ ਦਾ ਇੱਕ ਹਿੱਸਾ ਬਣ ਚੁੱਕਿਆ ਜੀਨ ਬੈਡਰਿਲਡ ਇੱਕ ਸੋਸ਼ਲ ਸਾਇੰਟਿਸਟ ਨੇ ਉਹ ਇਹ ਕਹਿੰਦਾ ਨੇ ਕਿ ਅਸੀਂ ਖਾਣ ਪੀਣ ਦੀਆਂ ਚੀਜ਼ਾਂ ਸਿਰਫ ਇਸ ਕਰਕੇ ਨਹੀਂ ਪਾਉਂਦੇ ਇਸ ਕਰਕੇ ਨਹੀਂ ਇਸ ਖਾਣ ਪੀਣ ਦੀਆਂ ਚੀਜ਼ਾਂ ਔਰ ਮਹਿੰਗੇ ਕੱਪੜੇ ਇਸ ਕਰਕੇ ਨਹੀਂ ਪਾਉਂਦੇ ਜਦਕਿ ਅਸੀਂ ਆਪਣੀ ਇੱਕ ਇਸ ਨੈਚੁਰਲ ਹਿਊਮਨ ਬੋਡੀ ਨੂੰ ਦਿਖਾਵਾ ਪ੍ਰੋਡਕਟ ਰਿਚੁਅਲ ਅਤੇ ਸ਼ੋਅ ਆਫ ਦੀ ਗਰਾਊਂਡ ਬਣਾ ਦਿੱਤਾ ਹੈ ਮੈਂ ਅਕਸਰ ਆਮ ਤੌਰ 'ਤੇ ਆਸਟ੍ਰੇਲੀਅਨ ਡਾਕੂਮੈਂਟਰੀ ਸੀਰੀਜ਼ ਦੇਖਦਾ ਇਹਨਾਂ ਦਿਨਾਂ ਦੇ ਵਿੱਚ ਐਲਿਸ ਨਾਂ ਦੀ ਇੱਕ ਲੰਬੀ ਚੌੜੀ ਵੈੱਬ ਸੀਰੀਜ਼ ਹੈ ਕਹਾਣੀ ਆਸਟ੍ਰੇਲੀਅਨ ਹੈ ਤੁਰੀ ਰਹਿੰਦੀ ਹੈ ਨਾ ਬਹੁਤੀ ਟੈਨਸ਼ਨ ਹੈ ਛੋਟੇ ਛੋਟੇ ਮਸਲੇ ਨੇ ਆਸਟ੍ਰੇਲੀਅਨ ਲਾਈਫ ਸਟਾਈਲ 'ਤੇ ਆਸਟ੍ਰੇਲੀਆ ਦੇ ਬਿਲਕੁਲ ਮੱਧ ਵਿੱਚ ਜਿੱਥੇ ਕੋਈ ਬੰਦਾ ਨਹੀਂ ਜਾਣਦਾ ਉੱਥੇ ਬਹੁਤ ਸਾਰੇ ਟੂਰਿਸਟ ਆਉਂਦੇ ਨੇ ਉਹਦਾ ਇੱਕ ਕਥਨ ਸੀ ਕਿ ਸਾਨੂੰ ਨੰਗੇ ਹੋਣ 'ਚ ਸ਼ਰਮ ਨਹੀਂ ਕਰਨੀ ਚਾਹੀਦੀ ਜਦੋਂ ਅਸੀਂ ਨੰਗੇ ਹੋ ਕੇ ਧੁੱਪ ਸੇਕਦੇ ਹਾਂ ਬੀਚਾਂ 'ਤੇ ਜਾਂਦੇ ਹਾਂ ਪਹਾੜਾਂ 'ਤੇ ਬਹਿੰਦੇ ਹਾਂ ਇਸ ਨੈਚੁਰਲ ਬੋਡੀ ਗੱਲ ਤਾਂ ਛੋਟੀ ਜਿਹੀ ਹੈ ਪਰ ਕਦੀ ਧਿਆਨ ਨਾ ਇਸ ਬਾਰੇ ਸੋਚ ਕੇ ਵੇਖਿਓ ਜਿਹੜੀ ਗੱਲ ਉਹ ਪ੍ਰੋਫੈਸਰ ਸਾਹਿਬ ਸਮਾਜ ਵਿਗਿਆਨੀ ਕਹਿ ਰਹੇ ਨੇ ਕਿ ਸਾਡੇ ਕੱਪੜੇ ਤਾਂ ਸਰੀਰ ਸਾਡਾ ਤਾਂ ਇੱਕ ਡਿਸਪਲੇ ਕਰਨ ਦੀ ਨੁਮਾਇਸ਼ ਦੀ ਆਈਟਮ ਬਣ ਗਿਆ ਅਸੀਂ ਨੰਗੇਜ਼ ਨੂੰ ਇੱਕ ਫੈਸ਼ਨ ਅਤੇ ਅਟਰੈਕਟਿਵ ਨੂੰ ਅਸੀਂ ਚੀਜ਼ਾਂ 'ਚ ਦੇਖਦੇ ਹਾਂ ਪਰ ਅਸੀਂ ਰੱਬ ਦੀ ਬਣਾਈ ਇਸ ਦੁਨੀਆ ਦੇ ਵਿੱਚ ਕੁਦਰਤੀ ਤੌਰ ਤਰੀਕੇ ਦੇ ਵਿੱਚ ਆਪਣੇ ਆਪ ਨੂੰ ਨੰਗੇ ਹੋ ਕੇ ਨਹੀਂ ਵੇਖਦੇ ਵੇਖਣ ਤਾਂ ਦੂਰ ਦੀ ਗੱਲ ਅਸੀਂ ਸੋਚਦੇ ਵੀ ਨਹੀਂ ਅਤੇ ਸਾਡੇ ਬਹੁਤੇ ਪੰਜਾਬੀ ਸੱਜਣ ਬੀਚਾਂ ਦੇ ਕੰਢੇ ਜਾ ਕੇ ਵੀ ਉਹ ਆਪਣੇ ਬੀਚ ਸਟਾਈਲ ਫਿਟ ਆਊਟਸ ਦੀ ਗੱਲ ਤਾਂ ਕਰਦੇ ਆ ਉਹ ਆਪਣੇ ਢਿੱਡ ਮੋਟੇ ਢਿੱਡ ਆਪਣੇ ਸਰੀਰ ਦੇ ਰੰਗ ਢੰਗ ਵੇਖਣ ਤੋਂ ਵੀ ਸੰਗਦੇ ਦਿਖਾਉਣ ਨੂੰ ਝੱਕਦੇ ਆ ਕਿਉਂਕਿ ਸਾਡੇ ਜ਼ਿਹਨ ਦੇ ਵਿੱਚ ਸਾਨੂੰ ਇਹ ਦੱਸਿਆ ਗਿਆ ਹੈ ਕਿ ਫਲਾਣੀ ਹਾਈਟ ਦਾ ਫਲਾਣੀ ਫਿਗਰ ਦਾ ਵਾਲਾ ਬੰਦਾ ਹੀ ਸੋਹਣਾ ਲੱਗਦਾ ਜੀ ਹਾਂ ਮੈਂ ਗੱਲ ਹੀ ਕਰ ਰਿਹਾ ਸੀ ਕਿ ਅਜੋਕੀ ਦੁਨੀਆ ਦੇ ਵਿੱਚ ਸਾਡੀ ਸੋਚ ਨੂੰ ਆਲੇ ਦੁਆਲੇ ਬਜ਼ਾਰੀਕਰਨ ਨੇ ਬਹੁਤ ਵੱਡੇ ਪੱਧਰ 'ਤੇ ਘੇਰਿਆ ਹੋਇਆ ਹੈ। ਇਹਦੇ ਵਿੱਚ ਸਾਡੀ ਆਰਥਿਕਤਾ ਚੱਲਦੀ ਹੈ, ਇਹਦੇ ਵਿੱਚ ਸਾਡੇ ਆਲੇ ਦੁਆਲੇ ਮੌਸਮੀ ਬਦਲਾਅ ਹੋ ਰਹੇ ਨੇ, ਸਾਡੇ ਖਾਣ ਪੀਣ ਦੀਆਂ ਚੀਜ਼ਾਂ ਕਰਕੇ ਅਸੀਂ ਧਰਤੀ ਦੇ ਵਿੱਚੋਂ ਇੰਨੇ ਸਰੋਤ ਖਤਮ ਕਰ ਦਿੱਤੇ ਨੇ, ਇੰਨੇ ਖਣਿਜ ਪਦਾਰਥ ਕੱਢ ਕੱਢ ਕੇ ਵਰਤ ਲਏ ਨੇ, ਮਸ਼ੀਨਾਂ ਲਗਾਤੀਆਂ, ਫੈਕਟਰੀਆਂ ਬਣ ਗਈਆਂ, ਸਮਾਨ ਆ ਰਿਹਾ ਹੈ ਜਾ ਰਿਹਾ ਹੈ, ਮਾਲਾਂ ਦੇ ਮਾਲ ਵੱਡੇ ਵਿਕਦੇ ਨੇ, ਹੋਰ ਕੁਛ ਮਹੀਨਿਆਂ ਨੂੰ ਕ੍ਰਿਸਮਸ ਸ਼ੁਰੂ ਹੋ ਜਾਣਾ ਹੈ। ਅਸੀਂ ਬਾਜ਼ਾਰ ਦੇ ਵਿੱਚ ਦੇਖਣਾ ਕਿ ਕਿਸ ਤਰ੍ਹਾਂ ਦੁਨੀਆ ਭੱਜ ਨੱਠ ਕਰ ਰਹੀ ਹੈ, ਰੌਣਕਾਂ ਬੱਤੀਆਂ ਸਭ ਕੁਛ ਕਿੱਦਾਂ ਲਾਉਂਦੇ ਹਾਂ। ਅਤੇ ਸਾਨੂੰ ਲੱਗਦਾ ਹੈ ਇਸ ਸਾਲ ਜੇ ਅਸੀਂ ਕੁਛ ਵੱਖਰਾ ਨਹੀਂ ਕੀਤਾ ਤਾਂ ਅਸੀਂ ਕੁਛ ਨਹੀਂ ਕੀਤਾ। ਡਿਸਸੈਟਿਸਫੈਕਸ਼ਨ, ਅਸੰਤੁਸ਼ਟੀ ਸਾਡੀ ਸਭ ਤੋਂ ਵੱਡੀ ਕੁੰਜੀ ਹੈ। ਮੇਰੀਆਂ ਗੱਲਾਂ 'ਚੋਂ ਗੱਲ ਕਰਨ ਦੇ ਪਹਿਲਾ ਪ੍ਰੋਗਰਾਮ, ਪਹਿਲਾ ਸੈਗਮੈਂਟ ਇਹੀ ਹੈ ਕਿ ਅਸੀਂ ਜ਼ਿੰਦਗੀ ਜਿਉਣ ਦੇ ਲਈ ਕੀ ਕੁਛ ਕਰਦੇ ਹਾਂ ਅਤੇ ਕੀ ਕੁਛ ਅੱਗੇ ਜਾ ਕੇ ਕਰਾਂਗੇ। ਤੁਸੀਂ ਸੁਣਦੇ ਰਹੋ ਗੱਲਾਂ 'ਚੋਂ ਗੱਲ, ਮੈਂ ਹਾਂ ਵਿੱਕੀ ਸਿੰਘ, ਲੈ ਕੇ ਹਾਜ਼ਰ ਪ੍ਰੋਗਰਾਮ ਗੱਲਾਂ 'ਚੋਂ ਗੱਲ। ਪ੍ਰੋਗਰਾਮ ਦੇ ਦੂਜੇ ਸੈਗਮੈਂਟ ਵੱਲ ਚੱਲਦੇ ਹਾਂ ਅਤੇ ਫਿਰ ਤੁਹਾਡੇ ਨਾਲ ਅਗਲੀ ਸਾਂਝ ਵੀ ਪਾਉਣ ਦੀ ਕੋਸ਼ਿਸ਼ ਕਰਦੇ ਹਾਂ। ਕੋਸ਼ਿਸ਼ ਕੀ ਕਰਾਂਗੇ, ਸਾਂਝ ਜ਼ਰੂਰ ਪਾਵਾਂਗੇ। ਸੁਣਦੇ ਰਹੋ 88.6 ਤੁਹਾਡਾ ਲੋਕਲ ਰੇਡੀਓ ਸਟੇਸ਼ਨ।
1: The World at Night on your local station, Plenty Valley FM. On your local station, 88.6 Plenty Valley FM, The World at Night.

ਪ੍ਰੋਗਰਾਮ ਦੇ ਅਗਲੇ ਸੈਗਮੈਂਟ ਵਿੱਚ ਮੈਂ ਬਿਕੀ ਸਿੰਘ ਹਾਜ਼ਰ ਹਾਂ ਪ੍ਰੋਗਰਾਮ ਦਾ ਦੂਜਾ ਸੈਗਮੈਂਟ ਜਿਹਦੇ ਵਿੱਚ ਅਸੀਂ ਆਲੇ ਦੁਆਲੇ ਹੋ ਰਹੀਆਂ ਘਟਨਾਵਾਂ ਗੱਲਾਂ ਬਾਤਾਂ ਦੇ ਉੱਤੇ ਕੁਝ ਗੱਲਬਾਤ ਕਰਦੇ ਹਾਂ 31 ਜੁਲਾਈ ਦਾ ਦਿਹਾੜਾ ਪੂਰੇ ਦੇਸ਼ ਦੇ ਵਿੱਚ ਪੂਰੇ ਪੰਜਾਬ ਦੇ ਪੰਜਾਬੀ ਦੁਨੀਆ ਭਰ ਵਿੱਚ ਜਿੱਥੇ ਵੀ ਸਨ ਉਹਨਾਂ ਨੇ ਸ਼ਹੀਦ ਊਧਮ ਸਿੰਘ ਦਾ ਸ਼ਹੀਦਤ ਸ਼ਹਾਦਤ ਨੂੰ ਸਲਾਮ ਪੇਸ਼ ਕੀਤਾ ਊਧਮ ਸਿੰਘ ਜਿਸ ਦੀਆਂ ਗੱਲਾਂ ਕਹਾਣੀਆਂ ਖਾਸ ਤੌਰ 'ਤੇ ਮੇਰੇ ਲਈ ਇਹ ਵੀ ਜ਼ਰੂਰੀ ਹੈ ਕਿ ਜਦੋਂ ਹੁਣ ਅਸੀਂ ਬਗਾਨੇ ਮੁਲਕਾਂ ਵਿੱਚ ਚਲੇ ਗਏ ਹਾਂ ਅਤੇ ਊਧਮ ਸਿੰਘ ਨੇ ਆਪਣੇ ਆਪ ਨੂੰ ਬਰਕਰਾਰ ਰੱਖਿਆ ਆਪਣੀ ਉਸ ਜ਼ਿੰਦਗੀ ਨੂੰ ਆਪਣੀ ਉਸ ਹੋਣੀ ਨੂੰ ਬਰਕਰਾਰ ਰੱਖਿਆ ਆਪਣੇ ਉਸ ਹੋਂਦ ਨੂੰ ਬਰਕਰਾਰ ਰੱਖਿਆ ਆਪਣੇ ਉਸ ਕਾਰਜ ਨੂੰ ਆਪਣੇ ਦੇਸ਼ ਵਾਸੀਆਂ ਉੱਤੇ ਆਪਣੇ ਰਹਿਣੀ ਸਹਿਣੀ ਉੱਤੇ ਪੰਜਾਬ ਦੇ ਵਿੱਚ ਜੋ ਕੁਝ ਉਸ ਵੇਲੇ ਦੀ ਕਲੋਨੀ ਹਕੂਮਤ ਨੇ ਕੀਤਾ ਉਸ ਨੇ ਬਚਪਨ ਜਿਸ ਅੱਖਾਂ ਦੇ ਸਾਹਮਣੇ ਕੱਢਿਆ ਅਤੇ ਕਈ ਵਰੇ ਉਸ ਜਜ਼ਬਾਤਾਂ ਨੂੰ ਲੈ ਕੇ ਪੂੰਗਰਦਾ ਰਿਹਾ ਦੁਨੀਆ ਵਿੱਚ ਘੁੰਮਿਆ ਅਤੇ ਆਖਿਰ ਜੋ ਉਸ ਨਾਲ ਗੁੱਸਾ ਸੀ ਜੋ ਅੰਦਰਲਾ ਬਦਲਾਓ ਸੀ ਉਹ ਕੱਢ ਕੇ ਸਾਡੇ ਸਾਹਮਣੇ ਰੱਖਤਾ ਵੱਖ ਵੱਖ ਢੰਗ ਤਰੀਕੇ ਦੀ ਸਿਆਸਤ ਅਜੋਕੇ ਯੁੱਗ ਵਿੱਚ ਪੇਸ਼ ਕੀਤੀ ਜਾਂਦੀ ਰਹੀ ਪਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਹ ਸਾਡਾ ਹੀਰੋ ਹੈ ਉਹ ਪੰਜਾਬੀਆਂ ਦਾ ਹੀਰੋ ਹੈ ਉਸ ਨੇ ਆਪਣੀ ਵਿਰਾਸਤ ਵਿੱਚ ਮਿਲੀ ਗੁੜਤੀ ਕਰਕੇ ਆਪਣੇ ਆਪ ਨੂੰ ਆਪਣੇ ਜ਼ਖਮਾਂ ਨੂੰ ਉਹਦੇ ਵਿੱਚ ਪਾਲਿਆ ਉੱਪਰ ਤੱਕ ਲੈ ਕੇ ਗਿਆ ਅਤੇ ਬਹੁਤ ਸਾਰੀਆਂ ਗੱਲਾਂ ਜਿੰਨਾ ਉਹ ਸਮਝ ਮੁਤਾਬਕ ਕਰ ਸਕਦਾ ਸੀ ਕੀਤਾ ਪਿਛਲੇ ਕੁਛ ਦਿਨਾਂ ਦੇ ਵਿੱਚ 4 ਸਾਲ ਸ਼ਾਇਦ 5 ਸਾਲ ਪਹਿਲਾਂ ਦੀ ਗੱਲ ਹੈ ਸੁਰਿੰਦਰ ਸਿੰਘ ਹੋਣਾਂ ਨਾਲ ਮੈਨੂੰ ਇੱਕ ਮੁਸ਼ਾਇਰੇ ਦੇ ਵਿੱਚ ਸ਼ਿਰਕਤ ਕਰਨ ਦੀ ਸਰੋਤੇ ਦੇ ਤੌਰ 'ਤੇ ਜਾਣ ਦਾ ਮੌਕਾ ਮਿਲਿਆ ਊਧਮ ਸਿੰਘ ਬਾਰੇ ਇੱਕ ਕਵਿਤਾ ਜਿਹੜੀ ਕਿ ਉਹਨਾਂ ਨੇ ਉਸ ਵੇਲੇ ਉੱਥੇ ਸੁਣਾਈ ਕਵਿਤਾ ਊਧਮ ਸਿੰਘ ਦੀ ਉਹਨਾਂ ਦੇ ਇੱਕ ਮੁਸ਼ਾਇਰੇ ਦਾ ਪਾਠ ਸੀਗਾ ਜਿਹਦੇ ਵਿੱਚ ਕਿ ਉਹਨਾਂ ਨੇ ਉਸ ਕਵਿਤਾ ਬਾਰੇ ਉਸ ਊਧਮ ਸਿੰਘ ਦੀ ਜ਼ਿੰਦਗੀ ਬਾਰੇ ਕੁਛ ਗੱਲਾਂ ਬਾਤਾਂ ਕੀਤੀਆਂ ਅਤੇ ਉਸ ਤੋਂ ਬਾਅਦ ਉਸ ਉਹ ਕਵਿਤਾ ਨੂੰ ਸਾਡੇ ਸਾਹਮਣੇ ਪੇਸ਼ ਕੀਤਾ ਮੈਂ ਉਹ ਕਵਿਤਾ ਦਾ ਸਾਰਾ ਪਾਠ ਤਾਂ ਨਹੀਂ ਹਾਂ ਉਸ ਕਵਿਤਾ ਦੇ ਉਸ ਮੁਸ਼ਾਇਰੇ ਦੇ ਕੁਛ ਪਾਠ ਖਾਸ ਤੌਰ 'ਤੇ ਜਿਹੜਾ ਊਧਮ ਸਿੰਘ ਦੇ ਨਾਲ ਉਹਨਾਂ ਨੂੰ ਲੱਗਦਾ ਹੈ ਉਸ ਪਾਠ ਦੇ ਨਾਲ ਤੁਹਾਡੇ ਨਾਲ ਸਾਂਝ ਜ਼ਰੂਰ ਪਾਉਣ ਦੀ ਕੋਸ਼ਿਸ਼ ਕਰੂੰਗਾ ਊਧਮ ਸਿੰਘ ਬਾਰੇ ਬਹੁਤ ਸਾਰੇ ਗੀਤ ਵੀ ਗਾਏ ਗਏ ਊਧਮ ਸਿੰਘ ਦੀ ਸ਼ਹਾਦਤ ਨੂੰ ਸਲਾਮ ਪਰ ਮੈਂ ਇੱਕ ਗੱਲ ਇੱਥੇ ਕਰ ਦੇਣੀ ਚਾਹੁੰਦਾ ਕਿ ਊਧਮ ਸਿੰਘ ਨੂੰ ਲੈ ਕੇ ਅਜੋਕੇ ਇਹਨਾਂ ਦਿਨਾਂ ਦੇ ਵਿੱਚ ਕੁਛ ਖਿਆਲਬਾਤ ਕੁਛ ਸੋਸ਼ਲ ਮੀਡੀਆ 'ਤੇ ਚਰਚਾਵਾਂ ਵੀ ਚੱਲ ਰਹੀਆਂ ਨੇ ਕਿ ਉਸ 'ਤੇ ਇਸ ਸ਼ਹਾਦਤ ਪਿੱਛੇ ਜੋ ਉਸਨੇ ਕਾਰਜ ਕੀਤੇ ਉਹਦੇ ਪਿੱਛੇ ਕੀ ਕੰਮ ਸੀ ਅਤੇ ਕੀ ਨਹੀਂ ਸੀ ਕੰਮ ਇਹਦੀਆਂ ਗੱਲਾਂ ਵੀ ਅਸੀਂ ਕਰਾਂਗੇ ਇਹਨਾਂ ਦਿਨਾਂ ਦੇ ਵਿੱਚ ਮੁਸ਼ਾਇਰੇ ਦੀ ਗੱਲ ਕਰਨ ਤੋਂ ਪਹਿਲਾਂ ਊਧਮ ਸਿੰਘ ਬਾਰੇ ਇੱਕ ਗੀਤ ਸੁਣਦੇ ਹਾਂ ਅਤੇ ਪ੍ਰੋਗਰਾਮ ਦੇ ਅਗਲੇ ਸੈਗਮੈਂਟ ਦੇ ਵਿੱਚ ਇਸ ਗੀਤ ਦੇ ਨਾਲ ਨਾਲ ਫਿਰ ਸਾਡੀ ਜਿਹੜੀ ਅਗਲੀ ਸਾਂਝ ਹੈ ਉਹ ਪੈਂਦੀ ਰੋਕ ਅਤੇ ਅਸੀਂ ਪ੍ਰੋਗਰਾਮ ਜਾਰੀ ਰੱਖਾਂਗੇ

0: ਪੰਮੇ ਦੁਮੇ ਵਾਲਾ ਦਾ ਗੀਤ ਸੁਣਿਆ ਤੁਸੀਂ ਸ਼ਹੀਦ ਉਧਮ ਸਿੰਘ ਦੀ ਜਾਣਕਾਰੀ ਦੀ ਕੁਝ ਕਹਾਣੀ ਜਿਹੜੀ ਕਿ ਤੁਹਾਨੂੰ ਬਹੁਤ ਸਾਰੇ ਨੂੰ ਸਾਰੇ ਸੱਜਣਾਂ ਨੂੰ ਸੁਣਨ ਵਾਲਿਆਂ ਨੂੰ ਇਹਦੇ ਬਾਰੇ ਪਤਾ ਵੀ ਹੋਵੇਗਾ ਮੈਂ ਕੁਝ ਗੱਲ ਪਿਛਲੇ ਦਿਨਾਂ ਦੇ ਵਿੱਚ ਜੋ ਕਿਤਾਬਾਂ ਛਪੀਆਂ ਜੋ ਚਰਚਾਵਾਂ ਚੱਲ ਰਹੀਆਂ ਉਹਦੇ 'ਚ ਕੁਛ ਅੰਸ਼ ਜਿਹੜੇ ਹੈ ਉਹ ਤੁਹਾਡੇ ਨਾਲ ਇੱਥੇ ਸਾਂਝ ਪਾਉਣ ਦੀ ਕੋਸ਼ਿਸ਼ ਕਰ ਰਹੇ ਗੱਲਾਂ 'ਚੋਂ ਗੱਲ ਇਸ ਪ੍ਰੋਗਰਾਮ ਦੇ ਵਿੱਚ ਗੱਲ ਅਸੀਂ ਹੁਣ ਕਰਾਂਗੇ ਵੀ ਊਧਮ ਸਿੰਘ ਵੱਲੋਂ ਜੋ ਕਾਰਜ ਕੀਤਾ ਗਿਆ ਉਸ ਨੂੰ ਹੁਣ ਤੱਕ ਕਿਸ ਤਰ੍ਹਾਂ ਡਾਕੂਮੈਂਟ ਕਰਨ ਦੀ ਕੋਸ਼ਿਸ਼ ਕੀਤੀ ਗਈ 13 ਮਾਰਚ 1940 ਨੂੰ ਕੈਕਸਟਨ ਹਾਲ ਲੰਡਨ ਵਿੱਚ ਮਾਈਕਲ ਡਵਾਇਰ ਦੇ ਕਤਲ ਦੇ ਵਿੱਚ ਔਰ ਜਦੋਂ ਕਿ ਉਸਨੂੰ ਗੋਲੀ ਮਾਰਨ ਤੋਂ ਬਾਅਦ ਊਧਮ ਸਿੰਘ ਨੇ ਕਿਹਾ ਸੀ ਮੈਂ ਜੋ ਕਰਨ ਕਾਰਜ ਕਰਨਾ ਇਹ ਕਰ ਦਿੱਤਾ ਮੈਂ ਭੱਜ ਨਹੀਂ ਰਿਹਾ ਉਹਨੇ ਆਪਣੇ ਨੂੰ ਸਰੈਂਡਰ ਕੀਤਾ ਅਤੇ 31 ਜੁਲਾਈ 1940 ਨੂੰ ਫਾਂਸੀ ਦਿੱਤੀ ਗਈ 31 ਜੁਲਾਈ ਦਾ ਦਿਹਾੜਾ ਕੁਛ ਦਿਨ ਪਹਿਲਾਂ ਹੀ ਇਹਦੇ ਬਾਰੇ ਆਲੇ ਦੁਆਲੇ ਚਰਚਾਵਾਂ ਚੱਲ ਰਹੀਆਂ ਨੇ ਗੱਲ ਖਾਸ ਇਹ ਹੋਈ ਕਿ ਕਲਾਸੀਫਾਈਡ ਇਨਫੋਰਮੇਸ਼ਨ ਜੋ ਕੁਛ ਜਾਣਕਾਰੀ ਇਕੱਠੀ ਕੀਤੀ ਗਈ ਉਸ ਤੋਂ ਬਾਅਦ ਬਰਤਾਨਵੀ ਸਰਕਾਰ ਨੇ ਸ਼ਹੀਦ ਊਧਮ ਸਿੰਘ ਦੇ ਸੰਬੰਧ ਵਿੱਚ ਸਾਰੀਆਂ ਫਾਈਲਾਂ ਨੂੰ ਕੁਛ 100 ਸਾਲ ਵਾਸਤੇ ਸੀਲਬੰਦ ਕਰ ਦਿੱਤਾ 1999 ਦੇ ਵਿੱਚ ਰੋਜ਼ਰ ਪਰਕਿੰਸ ਦੀ ਕਿਤਾਬ ਦਾ ਅੰਮ੍ਰਿਤਸਰ ਲੈਗੇਸੀ ਛਪੀ ਸੀ ਅਤੇ ਉਸ ਵਿੱਚ ਊਧਮ ਸਿੰਘ ਦੇ ਜਰਮਨ ਅਤੇ ਬ੍ਰਿਟੇਨ ਵਿੱਚ ਕੁਛ ਏਜੰਸੀਆਂ ਨਾਲ ਗੱਲਬਾਤ ਕਰਨ ਅਤੇ ਤਾਲਮੇਲ ਹੋਣ ਦੀ ਗੱਲ ਕੀਤੀ ਅਤੇ ਉਸ ਵੱਲੋਂ ਆਪਣਾ ਜਿਹੜਾ ਖਦਸ਼ਾ ਸੀ ਮਾਈਕਲ ਡਵਾਇਰ ਨੂੰ ਖਤਮ ਕਰਨ ਦੀ ਗੱਲ ਇਸ਼ਾਰਾ ਵੀ ਕੀਤਾ ਗਿਆ ਇੰਗਲੈਂਡ ਦੇ ਵਿੱਚ ਬਰਤਾਨੀਆ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਦੀ ਜਥੇਬੰਦੀ ਇੱਕ ਭਾਰਤੀ ਮਜ਼ਦੂਰ ਸਭਾ ਆ ਗ੍ਰੇਟ ਬ੍ਰਿਟੇਨ ਨੇ ਇਸ ਕਿਤਾਬ ਵਿੱਚ ਗੱਲ ਲਈ ਅਤੇ ਇਸ ਬਾਰੇ ਥੋੜ੍ਹੀ ਕੋਸ਼ਿਸ਼ ਕੀਤੀ ਕਿ ਹੋਰ ਜਾਣਕਾਰੀ ਇਕੱਠੀ ਕੀਤੀ ਜਾਵੇ ਉਹਨਾਂ ਨੇ ਭਰਾਤਰੀ ਜਥੇਬੰਦੀਆਂ ਨਾਲ ਰਲ ਕੇ ਸੰਸਦ ਮੈਂਬਰ ਅਤੇ ਅਧਿਕਾਰੀਆਂ ਨੂੰ ਇੰਗਲੈਂਡ ਵਿੱਚ ਲੌਬਿੰਗ ਕੀਤੀ ਪ੍ਰਧਾਨ ਮੰਤਰੀ ਜੌਹਨ ਮੇਜਰ ਦੇ ਕਾਰਜਕਾਲ 1996 ਦੇ ਵਿੱਚ ਕਾਰਜਕਾਲ ਦੌਰਾਨ ਕੁਝ ਫਾਈਲਾਂ ਜਿਹਦੇ ਵਿੱਚ ਕੁਝ ਜਾਣਕਾਰੀ ਸੀ ਜਨਤਕ ਕਰਨ ਦੀ ਸਫਲਤਾ ਹਾਸਲ ਕੀਤੀ ਬਾਕੀ ਫਾਈਲਾਂ ਨੂੰ ਅਜੇ ਤੱਕ ਸਰਕਾਰੀ ਹੁਕਮਾਂ ਮੁਤਾਬਕ 2040 ਤੱਕ ਤੋਂ ਪਹਿਲਾਂ ਰਿਲੀਜ਼ ਨਹੀਂ ਕੀਤਾ ਜਾ ਸਕਦਾ ਸੋ ਉਹ ਸਭਾ ਵੱਲੋਂ ਸ਼ਹੀਦ ਊਧਮ ਸਿੰਘ ਵੈਲਫੇਅਰ ਟਰੱਸਟ ਦੇ ਟਰੱਸਟੀ ਅਵਤਾਰ ਸਿੰਘ ਜੌਹਲ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇਤਿਹਾਸ ਦੇ ਵਿਭਾਗ ਪ੍ਰੋਫੈਸਰ ਨਵਤੇਜ ਸਿੰਘ ਹੋਰਾਂ ਵੱਲੋਂ 2002 ਵਿੱਚ ਕਿਤਾਬ ਆਈ ਐਮਰਜੈਂਸ ਆਫ ਦਾ ਇਮੇਜ ਰੀਡੈਕਟ ਡਾਕੂਮੈਂਟਸ ਆਫ ਊਧਮ ਸਿੰਘ ਇਹ ਨੈਸ਼ਨਲ ਬੁੱਕ ਔਰਗਨਾਈਜੇਸ਼ਨ ਵੱਲੋਂ ਜਿਹੜੀ ਕਿਤਾਬ ਛਾਪੀ ਗਈ 521 ਸਫਿਆਂ ਦੀ ਇਸ ਕਿਤਾਬ ਵਿੱਚ ਐਮਰਜੈਂਸ ਆਫ ਦਾ ਇਮੇਜ ਤੋਂ ਹੀ ਸਪਸ਼ਟ ਹੈ ਕਿ ਇਹ ਦਸਤਾ ਵਿੱਚ ਉਹ ਇਮੇਜ ਕਿਵੇਂ ਐਮਰਜ ਹੁੰਦਾ ਹੈ ਜੋ ਜੋ ਜਾਣਕਾਰੀ ਸੀ ਟੁਕੜਿਆਂ ਟੁਕੜਿਆਂ ਦੇ ਵਿੱਚ ਜਾਣਕਾਰੀ ਹੀ ਸਾਰੀ ਇੱਕ ਜੋੜਵੇਂ ਰੂਪ ਵਿੱਚ ਸਾਹਮਣੇ ਲਿਆਉਣ ਵਿੱਚ ਇਕੱਠੀ ਕੀਤੀ ਗਈ ਤਾਂ ਕਿ ਸਾਰੇ ਜਿਹੜੇ ਦਸਤਾਵੇਜ਼ ਨੇ ਉਹ ਮੂਲ ਰੂਪ ਵਿੱਚ ਸਾਡੇ ਸਾਹਮਣੇ ਰਹਿਣ ਬਿਨਾਂ ਪੱਖਪਾਤ ਵਿਰੋਧ ਵਿਹਾਰ ਦੇ ਹਰੇਕ ਉਹਨਾਂ ਦੇ ਇਮੇਜ ਨੂੰ ਨੈਚੁਰਲੀ ਕੁਦਰਤੀ ਗੱਲ ਹੈ ਕਿ ਜੋ ਗੱਲਾਂ ਅਜੇ ਸਾਡੇ ਊਧਮ ਸਿੰਘ ਬਾਰੇ ਹਨ ਉਹਦੇ ਵਿੱਚ ਕੁਛ ਨਵੀਆਂ ਗੱਲਾਂ ਸਾਹਮਣੇ ਆਉਣਗੀਆਂ ਸੱਚਾਈ ਜ਼ਰੂਰੀ ਨਹੀਂ ਹੁੰਦੀ ਕਿ ਜੋ ਸਾਨੂੰ ਪਸੰਦ ਹੋਵੇ ਸੱਚਾਈ ਇਹ ਵੀ ਹੈ ਕਿ ਜਲ੍ਹਿਆਂਵਾਲੇ ਬਾਗ ਦੇ ਸਾਕੇ ਤੋਂ ਬਾਅਦ ਵੈਰੀ ਨੂੰ ਉਸਦੇ ਘਰ ਜਾ ਕੇ ਮਾਰਨਾ 21 ਸਾਲ ਉਹ ਬਿੰਬ ਉਹਦੇ ਅੰਦਰ ਕਿਵੇਂ ਬਣਿਆ ਰਿਹਾ ਇਸ ਬਾਰੇ ਸਮਝਣ ਦੇ ਲਈ ਬਹੁਤ ਸਾਰੇ ਸ਼ਾਇਰਾਂ ਅਦੀਬਾਂ ਨੇ ਆਪਣੇ ਆਪਣੇ ਢੰਗ ਨਾਲ ਗੱਲ ਕੀਤੀ ਆ ਪਰ ਅਜੇ ਤੱਕ ਉਸ ਕਿਤਾਬ ਨੂੰ ਖੈਰ ਮੈਂ ਨਹੀਂ ਪੜ੍ਹਿਆ ਪਰ ਉਸ ਕਿਤਾਬ ਦੇ ਰਿਵਿਊ ਜਿਹੜੇ ਨਹੀਂ ਸੀ ਉਹ ਮੈਂ ਕੁਛ ਗੱਲਾਂ ਜਦੋਂ ਉਹਨਾਂ ਨੂੰ ਗੱਲ ਕੀ ਉਹਦੀ ਕੁਛ ਗੱਲਾਂ ਜਿਹੜੀਆਂ ਮੈਨੂੰ ਇੱਧਰ ਉੱਧਰੋਂ ਮਿਲੀਆਂ ਉਹਦੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਮੈਂ ਆਪਣੇ ਜਾਤੀ ਤੌਰ 'ਤੇ ਇਹਦੇ ਬਾਰੇ ਥੋੜ੍ਹਾ ਖੋਜ ਕਾਰਜਾਂ ਵਿੱਚ ਹੋਰ ਵੀ ਰੁੱਝਿਆ ਹਾਂ ਤਾਂ ਕਿ ਮੈਂ ਕੁਛ ਇਕੱਠੇ ਕਰਕੇ ਸਰੋਤ ਬਣਾ ਕੇ ਤੁਹਾਡੇ ਨਾਲ ਵੱਖਰੀ ਲੈਵਲ ਦੀ ਸਾਂਝ ਪਾ ਸਕਾਂ ਪੰਜ ਜੂਨ ਨੂੰ ਜਦੋਂ ਲਿਖਿਆ ਉਸ ਕਿਤਾਬ ਦੇ 'ਚ ਕੁਛ ਗੱਲਾਂ ਨੇ ਜੱਜ ਨੇ ਫਾਂਸੀ ਦੀ ਸਜ਼ਾ ਸੁਣਾਉਣ ਸਮੇਂ ਊਧਮ ਸਿੰਘ ਨੂੰ ਆਪਣੇ ਬਚਾਅ ਵਿੱਚ ਉਹਨੇ ਕਿਹਾ ਕਿ ਤੇਰਾ ਹੱਕ ਹੈ ਤੂੰ ਆਪਣੀ ਡਿਫੈਂਸ ਕਰ ਸਕਦਾ ਹੈ ਤਾਂ ਉਸਨੇ ਇੱਕ ਬਿਆਨ ਪੜ੍ਹਨਾ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਜੱਜ ਨੇ ਉਹਨੂੰ ਰੋਕਤਾ ਊਧਮ ਸਿੰਘ ਨੇ 8 ਸਫਿਆਂ ਦੇ ਇਸ ਬਿਆਨ ਦੇ ਵਿੱਚ ਉਹਨੂੰ ਪਾੜ ਕੇ ਜੱਜ ਵੱਲ ਵਗਾ ਕੇ ਮਾਰਿਆ ਅਤੇ 3 ਵਾਰ ਇਨਕਲਾਬ ਦਾ ਨਾਰਾ ਲਾਇਆ ਉਸ ਬਿਆਨ ਉਸ 8 ਸਫਿਆਂ ਦੇ ਬਿਆਨ ਉਸਨੇ 13 ਮਾਰਚ ਤੋਂ 31 ਜੁਲਾਈ ਦੇ ਦੌਰਾਨ ਜੇਲ੍ਹ ਵਿੱਚ ਮੂੰਹ ਜ਼ਬਾਨੀ ਘਟਨਾਵਾਂ ਨਾਮ ਸਨ ਕਵਿਤਾਵਾਂ ਯਾਦ ਕਰਕੇ ਲਿਖੀਆਂ ਸਨ ਇਹਨਾਂ ਘਟਨਾਵਾਂ ਅਤੇ ਵਿਚਾਰਾਂ ਵਿੱਚ ਤੰਦ ਨਹੀਂ ਜੁੜਦੇ ਪਰ ਸਾਰਾ ਬਿਆਨ ਹਿੰਦੁਸਤਾਨ ਦੀ ਆਜ਼ਾਦੀ ਬ੍ਰਿਟਿਸ਼ ਸਮਰਾਜ ਦੇ ਜ਼ੁਲਮ ਅਤੇ ਆਜ਼ਾਦੀ ਦੀ ਲੋੜ ਦੇ ਇਰਦ ਗਿਰਦ ਹੈ ਇਹਨਾਂ 8 ਸਫਿਆਂ ਵਿੱਚ 1919 ਅੰਮ੍ਰਿਤਸਰ ਲਿਖਿਆ ਵੀ ਮਿਲਦਾ ਹੈ। ਕਿਸੇ ਥਾਂ ਤੇ 5 ਮਾਰਚ ਦੀ ਮੀਟਿੰਗ ਬਾਰੇ ਵੀ ਲਿਖਿਆ ਹੈ। ਪੁਲਿਸ ਵੱਲੋਂ ਇਹਨਾਂ ਟੁਕੜਿਆਂ ਨੂੰ ਜੋੜ ਕੇ ਮੁੜ ਕੇ ਜੋ ਜਾਣਕਾਰੀ ਇਕੱਠੀ ਕੀਤੀ ਗਈ ਤੇ ਉਧਮ ਸਿੰਘ ਦੇ ਬਾਰੇ ਉਸ ਕਿਤਾਬ ਵਿੱਚ ਸ਼ਾਮਲ ਨੇ। ਉਧਮ ਸਿੰਘ ਨੂੰ 30 ਅਗਸਤ 1927 ਨੂੰ ਅੰਮ੍ਰਿਤਸਰ ਵਿੱਚ ਹਥਿਆਰਾਂ ਦੀ ਕੁਛ ਸਪਲਾਈ ਅਤੇ ਗਦਰ ਪਾਰਟੀ ਦੇ ਸਹਿਤ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ। ਬਾਅਦ ਵਿੱਚ ਉਸਨੂੰ ਰਿਹਾਅ ਕੀਤਾ 1931 'ਚ ਰਿਹਾਅ ਕੀਤਾ ਗਿਆ। 1933 ਵਿੱਚ ਉਧਮ ਸਿੰਘ ਦੇ ਨਾਮ ਹੇਠ ਪਾਸਪੋਰਟਾਂ ਬਣਾ ਕੇ ਵਿਦੇਸ਼ਾਂ ਨੂੰ ਨਿਕਲ ਗਿਆ। ਉਸਨੇ ਬਹੁਤ ਸਾਰੇ ਨਾਂ ਰੱਖੇ ਜਿਹਦੇ ਵਿੱਚ ਇੱਕ ਨਾਮ ਮੁਹੰਮਦ ਸਿੰਘ ਆਜ਼ਾਦ ਸੀ, ਪਰ ਇੱਥੇ ਇਹ ਵੀ ਗੱਲ ਦੱਸ ਦਈਏ ਕਿ ਉਸਨੇ ਆਪਣੇ ਨਾਂ ਦੇ ਨਾਲ ਕਦੇ ਵੀ ਰਾਮ ਮੁਹੰਮਦ ਸਿੰਘ ਆਜ਼ਾਦ ਨਹੀਂ ਲਾਇਆ ਗਿਆ, ਜੋ ਕਿ ਅਕਸਰ ਬਾਅਦ 'ਚ ਸਾਨੂੰ ਇੱਥੇ ਵੇਖਣ ਨੂੰ ਮਿਲਦਾ ਹੈ। ਇਸ ਬਾਰੇ ਵੱਖ ਵੱਖ ਪ੍ਰਚਲਿਤ ਕਹਾਣੀਆਂ ਨੇ, ਭਾਵੇਂ ਕਿ ਇਹ ਆਜ਼ਾਦੀ ਤੋਂ ਬਾਅਦ ਇੱਕ ਯੂਨੀਵਰਸਲ ਸਦਭਾਵਨਾ ਦੀ ਇਮੇਜ ਬਣਾਉਣ ਦੀ ਗੱਲ ਕੀਤੀ ਗਈ, ਪਰ ਬਹੁਤ ਸਾਰੇ ਲੇਖਕ ਇਸ ਨੂੰ ਇਸ ਗੱਲ ਵੀ ਮੰਨਦੇ ਨੇ ਕਿ ਉਧਮ ਸਿੰਘ ਦੀ ਦਿੱਖ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਗਈ। ਦਸਤਾਵੇਜ਼ਾਂ ਦੇ ਵਿੱਚ, ਔਰ ਇਹ ਗੱਲ ਮੈਂ ਦਾਅਵੇ ਨਾਲ ਇਸ ਕਰਕੇ ਵੀ ਕਹਿ ਸਕਦਾ ਕਿ ਆਸਟ੍ਰੇਲੀਆ ਦੀਆਂ ਪੁਰਾਣੀਆਂ ਅਖਬਾਰਾਂ ਦੇ ਵਿੱਚ ਜਦੋਂ ਖਬਰਾਂ ਛਪੀਆਂ ਨੇ, ਉੱਥੇ ਵੀ ਇਹ ਗੱਲ ਮੁਹੰਮਦ ਸਿੰਘ ਆਜ਼ਾਦ ਨਾਂ ਦੀ ਆਉਂਦੀ ਹੈ। ਉਧਮ ਸਿੰਘ ਨੂੰ ਇੱਕ ਵਾਰ 20 ਮਾਰਚ 1933 ਨੂੰ ਉਹਦੇ ਨਾਮ ਹੇਠ, ਉਧਮ ਸਿੰਘ ਦੇ ਨਾਂ ਹੇਠ ਪਾਸਪੋਰਟ ਵੀ ਜਾਰੀ ਕੀਤਾ ਗਿਆ। ਉਹ ਕਈ ਮੁਲਕਾਂ 'ਚ ਘੁੰਮਦਾ ਰਿਹਾ, ਰੂਸ ਸਮੇਤ ਕਈ ਮੁਲਕਾਂ ਦੇ ਗਦਰ ਪਾਰਟੀ ਸਰਗਰਮੀਆਂ 'ਚ ਘੁੰਮਦਾ ਰਿਹਾ। ਬ੍ਰਿਟਿਸ਼ ਸਰਕਾਰ ਦੀਆਂ ਨਜ਼ਰਾਂ ਦੇ ਵਿੱਚ ਉਹ ਇੱਕ ਸਿਆਸੀ ਖਤਰਨਾਕ ਵਿਅਕਤੀ ਸੀ ਅਤੇ ਕਈ ਵਾਰੀ ਉਸਦਾ ਪਾਸਪੋਰਟ ਰੋਕਿਆ ਵੀ ਗਿਆ। 1937, 1938 ਅਤੇ ਫਿਰ 1939 ਵਿੱਚ ਉੱਥੇ ਪਾਸਪੋਰਟ ਦੀ ਅਰਜ਼ੀ 3-4 ਵਾਰੀ ਰੋਕੀ ਵੀ ਗਈ। ਉਸ ਵੇਲੇ ਦੀ ਅੰਗਰੇਜ਼ ਹਕੂਮਤ ਦੇ ਇੰਡੀਆ ਆਫਿਸ ਵਿੱਚ ਉਹਦਾ ਕੋਈ ਜਵਾਬ ਨਹੀਂ ਦਿੱਤਾ ਗਿਆ। ਸੰਨ 1939 'ਚ ਦੂਜੀ ਸੰਸਾਰ ਜੰਗ ਸ਼ੁਰੂ ਹੁੰਦੀ ਹੈ। ਉਧਮ ਸਿੰਘ ਵਾਪਸ ਹਿੰਦੁਸਤਾਨ ਆਉਣਾ ਚਾਹੁੰਦਾ ਸੀ, ਪਰ ਉਹ ਬਿਨਾਂ ਪਾਸਪੋਰਟ ਤੋਂ ਵਾਪਸ ਨਹੀਂ ਸੀ ਆ ਸਕਦਾ। ਸੋ ਉਹ ਅਜਿਹੇ ਵਿਅਕਤੀ ਦੀ ਗੱਲ ਕਰ ਰਿਹਾ ਸੀ ਜੋ ਉਸ ਦੇ ਮਸਲੇ ਦਾ ਹੱਲ ਕਰ ਸਕੇ। ਸੋ ਇਹੋ ਜਿਹੀਆਂ ਕੁਛ ਗੱਲਾਂ ਜਿਹੜੀਆਂ ਉਧਮ ਸਿੰਘ ਬਾਰੇ, ਉਸ ਦੀ ਜਾਣਕਾਰੀ ਬਾਰੇ, ਉਸ ਦੇ ਵਿਚਾਰਾਂ ਬਾਰੇ, ਕੈਕਟਸਨ ਹਾਲ ਦੇ ਵਿੱਚ ਜੋ ਸਪੀਚਾਂ ਹੋ ਰਹੀਆਂ ਸਨ ਉਹਦੇ ਵਿੱਚ ਉਹਦੇ ਕੀ ਵਰਤਾਰੇ ਸਨ, ਇਹਦੇ ਬਾਰੇ ਇਹਦਾ ਜ਼ਿਕਰ ਵੀ ਵੱਖ ਵੱਖ ਤੌਰ 'ਤੇ ਆਉਂਦਾ ਹੈ। ਉਧਮ ਸਿੰਘ ਕਿਸ ਗੱਲ ਵਿੱਚ ਵਿਸ਼ਵਾਸ ਰੱਖਦਾ ਸੀ? ਉਧਮ ਸਿੰਘ ਨੇ ਮੁਕੱਦਮੇ ਦੇ ਸ਼ੁਰੂ ਵਿੱਚ ਕੋਈ ਸਹੁੰ ਨਹੀਂ ਚੱਕੀ, ਉਹਨੇ ਸਿਰਫ ਸਹਿਮਤੀ ਦਿੱਤੀ ਸੀ। ਉਸਨੇ ਕਿਤਾਬਾਂ ਪੜ੍ਹਨ ਦੀ ਗੱਲ ਕੀਤੀ, ਪਰ ਉਸਨੂੰ ਕਿਤਾਬ ਨਹੀਂ ਦਿੱਤੀ ਗਈ। ਇੱਥੇ ਇਹ ਵੀ ਗੱਲ ਦੱਸ ਦਈਏ ਕਿ ਉਧਮ ਸਿੰਘ ਨਾਲ ਸੰਬੰਧਿਤ ਬਹੁਤ ਸਾਰੀਆਂ ਗੱਲਾਂ ਬਾਤਾਂ, ਬਹੁਤ ਸਾਰੀਆਂ ਕਹਾਣੀਆਂ ਵੀ ਚੱਲਦੀਆਂ ਰਹੀਆਂ। 1940 ਤੋਂ ਲੈ ਕੇ 1974 ਤੱਕ ਉਸ ਦੀਆਂ ਅਸਥੀਆਂ ਵੀ ਹਿੰਦੁਸਤਾਨ ਦੇ ਵਿੱਚ ਨਹੀਂ ਆਈਆਂ। ਅਤੇ ਇੱਥੇ ਇਹ ਗੱਲ ਵੀ ਕਹਿੰਦੇ ਆ, ਮੈਨੂੰ ਕੋਈ ਸੰਗ ਸ਼ਰਮ ਨਹੀਂ, ਸਗੋਂ ਅਫਸੋਸ ਹੈ ਕਿ ਵੱਡੇ ਵੱਡੇ ਦਾਅਵੇ ਕਰਨ ਵਾਲੇ ਲੀਡਰਾਂ ਨੇ ਦੇਸ਼ ਲਈ ਆਪਣਾ ਆਪ ਕੁਰਬਾਨ ਕਰਨ ਵਾਲੇ ਇਸ ਜਵਾਨ ਦੀਆਂ ਅਸਥੀਆਂ ਨੂੰ ਵਾਪਸ ਮੰਗਾਉਣ ਦਾ ਹੀਲਾ ਵੀ ਨਹੀਂ ਕੀਤਾ। ਤਾਂ ਅੰਗਰੇਜ਼ ਸਰਕਾਰ ਤਾਂ ਸਹਿ ਚਾਹੁੰਦੀ ਨਹੀਂ ਹੋਵੇ ਕਿ ਨਾ ਆਉਣ, ਪਰ ਹਿੰਦੁਸਤਾਨ ਦੀਆਂ ਆਜ਼ਾਦ ਸਰਕਾਰਾਂ 47 ਤੋਂ 30 ਸਾਲ, ਕਿੰਨੇ ਸਾਲ ਬਾਅਦ, 1974 4-7 ਤੋਂ 7-4 ਉਲਟਾ ਕਰ ਦਿਉ, ਕਿੰਨੇ ਸਾਲ ਲੰਘ ਜਾਂਦੇ ਆ, ਫਿਰ ਉਹਦੀਆਂ ਅਸਥੀਆਂ ਜਿਹੜੀਆਂ ਵਾਪਸ ਆਈਆਂ। ਉਸ ਤੋਂ ਬਾਅਦ ਉਹਨੂੰ ਉਸ ਦੀਆਂ ਅਸਥੀਆਂ ਨੂੰ ਸਰਕਾਰੀ ਪ੍ਰੋਗਰਾਮ ਕਰਕੇ ਦਰਿਆ ਸਤਲੁਜ ਦੇ ਵਿੱਚ ਜਲ ਪ੍ਰਵਾਹ ਕੀਤਾ ਗਿਆ। ਉਧਮ ਸਿੰਘ ਦੀ ਸ਼ਹਾਦਤ ਸਾਡੇ ਮਨਾਂ ਦੇ ਵਿੱਚ ਹਮੇਸ਼ਾ ਹੈ ਅਤੇ ਹਮੇਸ਼ਾ ਰਹੇਗੀ। ਉਧਮ ਸਿੰਘ ਦੀ ਸ਼ਹਾਦਤ ਨੂੰ ਅਸੀਂ ਕਿਸ ਤਰ੍ਹਾਂ ਦੇਖਣਾ ਆ, ਮੈਂ ਇਸ ਤੋਂ ਪਹਿਲਾਂ ਕਿ ਮੈਂ ਤੁਹਾਡੇ ਨਾਲ ਅਗਲੀ ਸਾਂਝ ਪਾਵਾਂ, ਮੈਂ ਚਾਹਾਂਗਾ ਕਿ ਇੱਕ ਆਹ ਜਿਹੜੀ ਕਵਿਤਾ ਆ ਸੁਰਿੰਦਰ ਸਿੰਘ ਹੋਣਾ ਦੀ, ਇਹ ਆਪਾਂ ਜ਼ਰੂਰ ਸੁਣੀਏ। ਇਹ ਕਵਿਤਾ ਕੁਛ ਵਰੇ ਪਹਿਲਾਂ ਮੈਂ ਰਿਕਾਰਡ ਕੀਤੀ ਸੀ ਅਤੇ ਮੈਨੂੰ ਲੱਗਦਾ ਸੀ ਕਿ ਅੱਜ ਇੱਕ ਵਧੀਆ ਮੌਕਾ ਆ, ਅੱਜ ਅਸੀਂ 31 ਜੁਲਾਈ ਦੇ ਬਿਲਕੁਲ ਲੱਗ ਗਏ ਹਾਂ, ਤਾਂ ਕਿਉਂ ਨਾ ਇਹਦੇ ਬਾਰੇ ਵੀ ਗੱਲ ਕੀਤੀ। ਸੁਰਿੰਦਰ ਸਿੰਘ ਹੋਣੀ ਦੱਸਣਗੇ ਕਿ ਉਹ ਇਹਦੇ ਵਿੱਚ ਕਵਿਤਾ ਬਾਰੇ ਉਹ ਕੀ ਕਹਿ ਰਹੇ ਨੇ, ਕਿਸ ਤਰ੍ਹਾਂ ਗੱਲ ਕਰ ਰਹੇ ਨੇ।
1: ਰੰਗਾਂ 'ਚ ਚਿੱਤਰੇ ਨੇ ਖੁਰ ਜਾਣਗੇ, ਉਹਨਾਂ ਲੋਕਾਂ ਦੇ ਚਿੱਤਰ ਬਣਾਏ ਜਾਂਦੇ ਆ, ਉਸ ਤੋਂ ਜ਼ਿਆਦੇ ਜਿਨ੍ਹਾਂ ਦੀ ਏਜ ਆ ਬੁੱਤ ਬਣਾਇਆ ਜਾਂਦਾ ਇਹ ਜੋ ਮਰ ਮਰ ਉਕਰੇ ਨਿਮਿਟ ਜਾਣਗੇ ਵਲਦੇ ਹੱਥਾਂ ਨੇ ਜੋ ਹਵਾ 'ਚ ਲਿਖੇ ਹਰਫ ਉਹੀ ਹਮੇਸ਼ਾ ਖੜੇ ਰਹਿਣਗੇ ਹਰਫ ਉਹੀ ਹਮੇਸ਼ਾ ਖੜੇ ਰਹਿਣਗੇ ਉਹ ਹਰਫ ਲਿਖਣ ਵਾਲਾ ਪੰਜਾਬ ਦਾ ਬੱਬਰ ਸ਼ੇਰ ਸਰਦਾਰ ਊਧਮ ਸਿੰਘ ਜਿਹਦੀ ਸ਼ਹਾਦਤ ਸਾਰੇ ਸ਼ਹੀਦਾਂ ਨੂੰ ਬਹੁਤ ਵੱਖਰੀ ਆ ਕਿਉਂਕਿ ਦੁਸ਼ਮਣ ਦੇ ਘਰੇ ਜਾ ਕੇ ਬਦਲਾ ਲੈਣਾ ਬਹੁਤ ਔਖਾ ਔਰ 20 ਸਾਲ ਇੱਕ ਰੇਸ਼ਮ ਦੇ ਕੱਪੜੇ ਵਿੱਚ ਇੱਕ ਬਲਦਾ ਅੰਗਿਆਰ ਸਾਹਮਣਾ ਬਹੁਤ ਔਖਾ ਆਪਾਂ ਉਹ ਸਮਾਂ ਦੇਖਿਆ ਬਹੁਤ ਲੋਕ ਡਰ ਜਾਂਦੇ ਆ ਮਰ ਜਾਂਦੇ ਆ ਰਾਹ ਛੱਡ ਜਾਂਦੇ ਆ ਵਿਕ ਜਾਂਦੇ ਆ ਇਹਨਾਂ ਸਾਰੀਆਂ ਮੰਜ਼ਿਲਾਂ ਨੂੰ ਕ੍ਰਾਸ ਕਰਦਾ ਹੋਇਆ ਉਹ ਲੰਡਨ ਦੇ ਵਿੱਚ ਕਿਵੇਂ ਪਹੁੰਚਿਆ ਉਹਦੇ ਬਾਰੇ ਸਭ ਨੂੰ ਪਤਾ ਦਾਸ ਨੇ ਉਹ ਹਾਲ ਜਾ ਕੇ ਅੱਖੀਂ ਦੇਖਿਆ ਕੈਕਸਟਨ ਹਾਲ ਸ਼ਾਬਾਸ਼ ਉਹਨਾਂ ਗੋਰਿਆਂ ਦੇ ਸਾਡੀ ਉਹ ਯਾਦ ਨੂੰ ਸਾਂਭਿਆ ਹੋਇਆ ਜਿੱਥੇ ਉਹਨੇ ਜਾ ਕੇ ਇਹ ਗੋਰਿਆਂ ਨੇ ਮੀਟਿੰਗ ਦਾ ਆਯੋਜਨ ਕੀਤਾ ਵੀ ਪੰਜਾਬ ਸਾਡੇ ਹੱਥ ਦੇ ਵਿੱਚ ਆ ਗਿਆ ਇਹੋ ਜਿਹਾ ਮੁਲਕ ਸਾਡੇ ਹੱਥੋਂ ਨਿਕਲਣਾ ਨਹੀਂ ਚਾਹੀਦਾ ਇਸ ਵਿਸ਼ੇ ਸੰਬੰਧੀ ਉਹਨਾਂ ਨੇ ਮੀਟਿੰਗ ਕੀਤੀ ਉਹਦੇ 'ਚ ਰਾਜਨੀਤਿਕ ਲੋਕ ਬੁੱਧੀਜੀਵੀ ਲੋਕ ਅਤੇ ਵਪਾਰੀਕਰਨ ਲੋਕਾਂ ਦਾ ਇਕੱਠ ਸੀਗਾ ਉਹਨਾਂ ਨੇ ਮਾਈਕਲ ਅਡਵਾਇਰ ਨੂੰ ਸਪੈਸ਼ਲ ਸੱਦਾ ਦਿੱਤਾ ਕਿ ਉਦੋਂ ਸੁਝਾਅ ਲਓ ਕਿਉਂਕਿ ਉਹ ਤੋਂ ਬਿਨਾਂ ਹੋਰ ਇਹਨਾਂ ਨੂੰ ਕੋਈ ਰੋਕ ਨਹੀਂ ਸਕਿਆ ਉਹਦੇ ਸੁਝਾਅ ਲੈਣ ਲਈ ਉਹਨੂੰ ਪਹਿਲਾਂ ਟਾਈਮ ਦਿੱਤਾ ਉਹ ਮਾਰ ਫੰਕਾਰਾ ਉੱਠਿਆ ਜ਼ਾਲਮ ਹੰਕਾਰੀ ਉਹ ਮਾਰ ਫੰਕਾਰਾ ਉੱਠਿਆ ਜ਼ਾਲਮ ਹੰਕਾਰੀ ਉਹਨੇ ਉੱਠਦੇ ਦੈਂਤ ਨੇ ਫੜੇ ਸੀ ਮਾਰੀ ਜੇ ਹਿੰਦ ਤੇ ਰਾਜ ਕਮਾਵਣਾ ਗੱਲ ਸੁਣ ਲਓ ਸਾਰੀ ਮੈਂ ਜਲਿਆਂ ਵਾਲੇ ਬਾਗ ਵਿੱਚ ਜਿਵੇਂ ਬਾਜੀ ਮਾਰੀ ਇਹਨਾਂ ਰਲ ਮਿਲ ਕੁੱਲ ਹੰਦਵੈਣਿਆ ਇਹਨਾਂ ਰਲ ਮਿਲ ਕੁੱਲ ਹੰਦਵੈਣਿਆ ਇਕੱਠ ਕੀਤਾ ਭਾਰੀ ਫਿਰ ਦੇਸ਼ ਆਜ਼ਾਦ ਕਰਾਉਣ ਦੀ ਇਹਨਾਂ ਵਿਆਹ ਤੋਂ ਵਿਚਾਰੀ ਮੈਂ ਦਾਣਿਆਂ ਵਾਂਗੂ ਭੁੰਨਤੀ ਉੱਥੇ ਖਲਕਤ ਸਾਰੀ ਮੁੜ ਸਿਰ ਨਾ ਕਿਸੇ ਨੇ ਚੁੱਕਿਆ ਮਤ ਐਸੀ ਮਾਰੀ ਜੇ ਸਦਾ ਕਾਇਮ ਤੁਸੀਂ ਰੱਖਣੀ ਹਿੰਦ ਤੇ ਸਰਦਾਰੀ ਤਾਂ ਜੁੱਤੀ ਹੇਠਾਂ ਰੱਖਿਓ ਇਹ ਹਿੰਦ ਨਕਾਰੀ ਤਾਂ ਜੁੱਤੀ ਹੇਠਾਂ ਰੱਖਿਓ ਹਿੰਦ ਨਕਾਰੀ ਉਹਨਾਂ ਨੂੰ ਸੁਝਾਅ ਦਿੰਦਾ ਸਰਦਾਰ ਊਧਮ ਸਿੰਘ ਉਸ ਮੀਟਿੰਗ ਦੇ ਵਿੱਚ ਪਹੁੰਚ ਚੁੱਕਾ ਸੀ ਸੁਣ ਊਧਮ ਸਿੰਘ ਸਰਦਾਰ ਨੂੰ ਰੋ ਚੜ ਗਿਆ ਭਾਰੀ ਉਹਦੀ ਵਿਹਦੇ ਵਹਿੰਦੇ ਅਡਵਾਇਰ ਵੱਲ ਅੱਖ ਹੋ ਗਈ ਗਹਿਰੀ ਉਹਦੇ ਫਰ ਫਰ ਟੋਲੇ ਫਰਕ ਪਏ ਛਾਤੀ ਫੁੱਲ ਗਈ ਸਾਰੀ ਉਹਦੇ ਮੱਥੇ ਵੱਟ ਇਉਂ ਪੈ ਗਿਆ ਜਿਵੇਂ ਨਾਗ ਕੋਈ ਜਹਿਰੀ ਉਹਨੇ ਦੰਦ ਕਰੀਚੇ ਕਿਰਚ ਕਿਰਚ ਉਹਨੇ ਦੰਦ ਕਰੀਚੇ ਕਿਰਚ ਕਿਰਚ ਜਿਵੇਂ ਚੱਲਦੀ ਆ ਰਹੀ ਫਿਰ ਸ਼ੇਰ ਦਿਆਂ ਵਾਂਗ ਭਰ ਕੇ ਉੱਚੀ ਭਵ ਮਾਰੀ ਉਹ ਤੂੰ ਬੰਦ ਕਰਦੇ ਬਕਵਾਸ ਨੂੰ ਉਦੋਂ ਬੰਦ ਕਰਦੇ ਬਕਵਾਸ ਨੂੰ ਤੇਰੀ ਆ ਗਈ ਵਾਰੀ ਫਿਰ ਕੜਕੜ ਕਰਕੇ ਕੜਕੜੀ ਖਿੱਚ ਗੋਲੀ ਮਾਰੀ ਉਹ ਫਰਸ਼ ਤੇ ਇੱਦਾਂ ਡਿੱਗਿਆ ਜਿਵੇਂ ਬੁਰਜ ਕੋਈ ਭਾਰੀ ਉਹ ਲਹੂ ਚ ਲੱਥ ਪੱਤ ਹੋ ਗਿਆ ਜਿਵੇਂ ਚੂਹਾ ਵਿੱਚ ਨਾਲੀ ਉਹਦੀ ਮੇਮਣੀ ਚਾਂਗਾ ਮਾਰ ਕੇ ਉੱਤੇ ਡਿੱਗ ਪਈ ਸਾਰੀ ਇਹ ਕੌਣ ਕਿੱਥੋਂ ਦੀ ਆ ਗਿਆ ਕਿਉਂ ਗੋਲੀ ਮਾਰੀ ਉਹਨੇ 3 ਸਵਾਲ ਕਰਤੇ ਉਹ ਕਹਿੰਦਾ ਮੈਂ ਤੈਨੂੰ ਜਵਾਬ ਦਿੰਦਾ ਮੈਂ ਭੱਜਣਾ ਨਹੀਂ ਜਿਹੜਾ ਕਰਨਾ ਸੀ ਕਰ ਲਿਆ ਮੈਂ ਊਧਮ ਸਿੰਘ ਸੁਨਾਮ ਦਾ ਹਾਂ ਭਾਰਤ ਵਾਸੀ ਮੇਰੇ ਸੀਨੇ ਗੋਲੀ ਮਾਰ ਦੋ ਭਾਵੇਂ ਲਾ ਦੋ ਫਾਂਸੀ ਮੇਰਾ ਲੂ ਨੂੰ ਭਾਵੇਂ ਸਾੜ ਦੋ ਲਾ ਦੋ ਚਮੜੀ ਸਾਰੀ ਮੇਰੀ ਰੂਹ ਨੂੰ ਮਾਰ ਨਹੀਂ ਸਕਦੀ ਕੋਈ ਛੁਰੀ ਕਟਾਰੀ ਇਹ ਉਹ ਜ਼ਾਲਮ ਅਡਵੈਰ ਦੇ ਜਿਹਦੀ ਪੂਜਾ ਨਿਆਰੀ ਜੋ ਜਲਿਆਂ ਵਾਲੇ ਬਾਗ ਦਾ ਸੀ ਅੱਤਿਆਚਾਰੀ ਜਿਹਨੇ ਭੁੰਨੀ ਤੋਪਾਂ ਡਾਹ ਕੇ ਖਲਕਤ ਵਿਚਾਰੀ ਮੈਂ ਸਹੁੰ ਖਾਧੀ ਸੀ ਉਸ ਦਿਨ ਪਾਪੀ ਨੂੰ ਮਾਰਾਂ ਮੈਨੂੰ ਫੜ ਲਓ ਲੰਡਨ ਵਾਸੀਓ ਮੈਂ ਖੜਾ ਪੁਕਾਰਾਂ ਮੈਨੂੰ ਫੜ ਲਓ ਲੰਡਨ ਵਾਸੀਓ ਮੈਂ ਖੜਾ ਪੁਕਾਰਾਂ ਇੰਨਾ ਕਹਿ ਕੇ ਉਹਨੇ ਰਿਵਾਲਵਰ ਕਾਰ ਦੇ ਹਵਾਲੇ ਕਰਕੇ ਰਿਵਾਲਵਰ ਨਾਲ ਜੋ ਗੱਲਾਂ ਕਰਦਾ ਥੋੜੇ ਜਿਹੇ ਮਿੰਟ ਹੋਰ ਆ ਜੀ ਮੈਂ ਜ਼ਿਆਦਾ ਟਾਈਮ ਲੈ ਗਿਆ ਮਾਫ ਕਰਨਾ ਊਧਮ ਸਿੰਘ ਸਰਦਾਰ ਨੇ ਮਾਰ ਗੋਲੀ ਡਿੱਠਾ ਜਦੋਂ ਮੂਰੀ ਹਿੱਲਣੋਂ ਰਹਿ ਗਿਆ ਏ ਕਹਿਣ ਲੱਗਾ ਨਹੀਂ ਅਣਖੇ ਪੰਜਾਬ ਜੀਏ ਤੇਰਾ ਕਰਜ਼ ਮੇਰੇ ਸਿਰੋਂ ਲੈ ਗਿਆ ਏ 5 ਵਾਰ ਪਿਸਤੌਲ ਨੂੰ ਚੁੰਮ ਕੇ ਤੇ ਕਿਹਾ ਤੇਰਾ ਸਤਿਕਾਰ ਰਵਾਜ ਸੱਜਣਾ 20 ਵਰੇ ਤੈਨੂੰ ਹਿੱਕ ਤੇ ਧਰੀ ਫਿਰਿਆ ਲੱਗਾ ਤੈਥੋਂ ਮੈਂ ਹੋਣ ਜਦਾ ਸੱਜਣਾ ਮੇਰਾ ਕਰਜ਼ ਲਹਾਣ ਵਿੱਚ ਹੱਥ ਤੇਰਾ ਮੇਰਾ ਕਰਜ਼ ਲਹਾਣ ਵਿੱਚ ਹੱਥ ਤੇਰਾ ਮੇਰੀਆਂ ਤੂੰ ਲਾਈਆਂ ਜ਼ਿੰਮੇਵਾਰੀਆਂ ਨੇ ਸਦਾ ਤੇਰੇ ਤੇ ਮਾਣ ਹੈ ਅਣਖੀਆਂ ਨੂੰ ਮਰਦਾਂ ਨਾਲ ਤੇਰੀਆਂ ਮੁੱਢੋਂ ਯਾਰੀਆਂ ਨੇ ਟੋਟਾ ਲੋਹੇ ਦਾ ਆਖਦੇ ਲੋਕ ਤੈਨੂੰ ਟੋਟਾ ਲੋਹੇ ਦਾ ਆਖਦੇ ਲੋਕ ਤੈਨੂੰ ਪਰ ਤੂੰ ਆਪਣੀ ਬੇਦਰਦੀ ਤੇ ਮਾਣ ਕਰਨਾ ਭਾਵੇਂ ਚੰਦਰੀ ਮੌਤ ਦਾ ਰੂਪ ਹੈ ਤੂੰ ਕਦੇ ਕਦੇ ਤੂੰ ਜ਼ਿੰਦਗੀ ਵੀ ਦਾਨ ਕਰਨਾ ਜਿਹੜੀ ਅੱਜ ਪਿਆਈ ਮੈਂ ਰੱਤ ਤੈਨੂੰ ਜਿਹੜੀ ਅੱਜ ਪਿਆਈ ਮੈਂ ਰੱਤ ਤੈਨੂੰ ਸਮਝੀ ਜਾਮ ਇਹ ਅਣਖੀ ਸ਼ਰਾਬੀਆਂ ਦੇ ਸੀਨੇ ਇਸ ਕੰਬਖਤ ਦੇ ਛੇਕ ਪਾ ਕੇ ਸੀਤੇ ਦਿਲ ਤੂੰ ਲੱਖਾਂ ਪੰਜਾਬੀਆਂ ਦੇ ਆਖੀ ਧੌਣ ਉੱਚੀ ਕਰਕੇ ਉਮਰ ਸਾਰੀ ਆਖੀ ਧੌਣ ਉੱਚੀ ਕਰਕੇ ਉਮਰ ਸਾਰੀ ਕਿ ਕਿਸੇ ਮਰਦ ਨੇ ਮੈਨੂੰ ਵੰਗਾਰਿਆ ਸੀ ਜਿਹਦੇ ਨਾਲ ਕਰੋੜਾਂ ਦੀ ਅਣਖ ਜੀ ਪਈ ਹੈ ਕਿ ਐਸੇ ਮੈਂ ਦੁਸ਼ਟ ਨੂੰ ਮਾਰਿਆ ਸੀ ਫਿਰ ਪਿਸਤੌਲ ਫੜਾ ਕੇ ਕਹਿਣ ਲੱਗਾ ਫਿਰ ਪਿਸਤੌਲ ਫੜਾ ਕੇ ਕਹਿਣ ਲੱਗਾ ਉਹ ਵਪਾਰੀਓ ਸਾਮਾ ਵਪਾਰ ਕਰ ਲੋ ਆਓ ਬੁੱਝ ਲੋ ਮਾਰ ਲੋ ਹੱਥ ਕੜੀਆਂ ਚਿੱਤ ਚਾਹੁੰਦਾ ਤਾਂ ਸੀਨੇ ਤੇ ਵਾਰ ਕਰ ਲੋ ਪਾ ਕੇ ਘੂਰੀਆਂ ਵੇਖੋ ਨਾ ਸੜੇ ਮੱਥੇ ਪਾ ਕੇ ਘੂਰੀਆਂ ਵੇਖੋ ਨਾ ਸੜੇ ਮੱਥੇ ਮੈਂ ਕੋਈ ਕਿਲ੍ਹਾ ਤੁਹਾਡਾ ਨਹੀਂ ਤੋੜਿਆ ਜੇ ਇਹਨੂੰ ਸਮਝੋ ਨਾ ਜ਼ਾਲਮੋ ਨਵੀਂ ਭਾਜੀ ਅਜੇ ਸਾਵਾਂ ਨਿਉਂਦਰਾ ਮੋੜਿਆ ਜੇ ਲੈਣਾ ਲਓ ਦੇਣਾ ਤੇ ਖੁਦ ਕਰਜ਼ੋ ਕਿਹੜੀ ਗੱਲ ਉੱਤੇ ਚੀਣਾ ਛੱਟਦੇ ਹੋ ਬਦਲੇ ਸਿਆਂ ਨਰਦੋਸ਼ਾਂ ਦੇ ਕਮੋਇਆ ਤੁਸੀਂ ਅਜੇ ਵੀ ਨੱਕ ਪਏ ਵੱਟਦੇ ਹੋ ਭਗਤ ਸਿੰਘ ਹੁੰਦਾ ਜੇਕਰ ਥਾਂ ਮੇਰੀ ਭਗਤ ਸਿੰਘ ਹੁੰਦਾ ਜੇਕਰ ਥਾਂ ਮੇਰੀ ਪਿਛਲੇ ਬਹੀ ਖਾਤੇ ਸਾਰੇ ਫੋਲ ਲੈਂਦਾ ਜਲਿਆਂ ਵਾਲੇ ਦੇ ਬਾਗ ਦੀਆਂ ਸਾਮੀਆਂ ਉਹ ਲਾਸ਼ਾਂ ਗਿਣ ਲੈਂਦਾ ਲਹੂ ਤੋਲ ਲੈਂਦਾ ਸਾਡੀ ਅਣਖ ਨੂੰ ਗੋਲੀਆਂ ਮਾਰੀਆਂ ਸੂ ਸਾਡੀ ਅਣਖ ਨੂੰ ਗੋਲੀਆਂ ਮਾਰੀਆਂ ਸੂ ਛੇਕੋ ਛੇਕ ਪੰਜਾਬ ਦੀ ਪੌਣ ਹੋ ਗਈ ਦੇ ਕੇ ਸੀਸ ਮੈਂ ਇੰਜ ਮਹਿਸੂਸ ਕਰਨਾ ਉੱਚੀ ਪੰਜ ਦਰਿਆਵਾਂ ਦੀ ਧੌਣ ਹੋ ਗਈ ਗਈ ਹੋਈ ਆਜ਼ਾਦੀ ਤਾਂ ਪਰਤ ਆਉਂਦੀ ਗਈ ਹੋਈ ਆਜ਼ਾਦੀ ਦਾ ਪਰਤ ਆਉਂਦੀ ਰਹਿੰਦਾ ਸਦਾ ਗੁਲਾਮੀ ਦਾ ਪੱਖ ਵੀ ਨਹੀਂ ਜਿਸ ਕੌਮ ਨੇ ਅਣਖ ਗੁਆ ਕੱਤੀ ਉਹਦੇ ਕੋਲ ਸਮਝੋ ਰਿਹਾ ਕੱਖ ਵੀ ਨਹੀਂ ਚਾਨਣ ਵੀਰ ਗੁਆਚੇ ਜਿਨ੍ਹਾਂ ਹੱਥੋਂ ਉਹਨਾਂ ਭੈਣਾਂ ਜੋ ਨੀਰ ਨੂੰ ਖੋੜਿਆ ਸੀ ਉਹਨਾਂ ਸੈਂਕੜੇ ਭੈਣਾਂ ਨਿਮਾਣੀਆਂ ਨੇ ਮੈਨੂੰ ਰੱਖੜੀ ਬੰਨ ਕੇ ਤੋਰਿਆ ਸੀ ਜਿਸ ਮਾਂ ਨੇ ਨੂੰਹ ਦੇ ਬਾਗ ਜੋਗਾ ਪਲਕਾਂ ਜਿਹਾ ਨਿੱਕਾ ਸੂਤਰ ਕੱਤਿਆ ਸੀ ਬਦਲਾ ਉਸ ਨੇ ਪੁੱਤ ਦਾ ਲੈਣ ਦੇ ਲਈ ਮਾਂ ਦੇ ਦੁੱਧ ਦਾ ਵਾਸਤਾ ਕੱਤਿਆ ਸੀ ਥਿੱਤ ਲਾਵਾਂ ਦੀ ਗਿਣਦੀ ਮੁਟਿਆਰ ਜਿਹੜੀ ਥਿੱਤ ਲਾਵਾਂ ਦੀ ਗਿਣਦੀ ਮੁਟਿਆਰ ਜਿਹੜੀ ਉਹਦੀ ਮਾਂਗ ਦਾ ਜੂਠਾ ਸੰਧੂਰ ਕੀਤਾ ਮਹਿੰਦੀ ਖੁਰੋਂ ਉਹਦੇ ਹੱਥਾਂ ਕੋੜਿਆਂ ਨੇ ਇਹਦੀ ਰੱਤ ਲਈ ਮੈਨੂੰ ਮਜ਼ਬੂਰ ਕੀਤਾ ਪੰਜ ਪੀਰ ਨੇ ਪੰਜ ਦਰਿਆ ਸਾਡੇ ਉਹਨਾਂ ਕਿਹਾ ਸੀ ਥਾਪੜਾ ਮਾਰ ਕੇ ਤੇ ਸਾਡੀ ਅਣਖ ਦਾ ਨੀਰ ਅੰਗਾਲ ਕੱਤਾ ਆਈ ਪੁੱਤਰਾ ਉਹਨੂੰ ਨਿਤਾਰ ਕੇ ਤੇ ਬੱਧਾ ਅਣਖ ਦਾ ਸਾਗਰ ਮੈਂ ਚੀਰ ਆਇਆ ਬੱਧਾ ਅਣਖ ਦਾ ਸਾਗਰ ਮੈਂ ਚੀਰ ਆਇਆ ਵਰਨਾ ਪੈਰ ਪੰਜਾਬ ਤੋਂ ਕੱਢਦਾ ਨਾ ਜਾਣਾ ਪੈਂਦਾ ਜੇ ਨਰਕਾਂ ਦੇ ਮਗਰੇ ਦੇ ਤਾਂ ਵੀ ਬਦਲਾ ਸ਼ਹੀਦਾਂ ਦਾ ਛੱਡਦਾ ਨਾ ਰੱਸਾ ਫਾਂਸੀ ਦਾ ਪਾ ਕੇ ਗਲ ਆਪਣੇ ਰੱਸਾ

ਉਦਮ ਸਿੰਘ ਦੇ ਉੱਤੇ ਇੱਕ ਕਵਿਤਾ ਤੁਸੀਂ ਹੁਣੇ ਸੁਣੀ ਸੁਰਿੰਦਰ ਸਿੰਘ ਹੁਣਾਂ ਦੀ ਕਵਿਤਾ ਕਈ ਵਾਰੇ ਪਹਿਲਾਂ ਅਸੀਂ ਰਿਕਾਰਡ ਕੀਤੀ ਸੀ ਅਤੇ ਉਸ ਕਵਿਤਾ ਦੇ ਜਿਹੜੇ ਕੁਛ ਅੰਸ਼ ਸਨ ਉਸ ਮੁਸ਼ਾਇਰੇ ਦੇ ਕੁਛ ਅੰਸ਼ ਤੁਹਾਡੇ ਰੂਬਰੂ ਕੀਤੇ ਬਹੁਤ ਜਜ਼ਬਾਤੀ ਤਰੀਕੇ ਦੇ ਨਾਲ ਉਹਨਾਂ ਨੇ ਉਧਮ ਸਿੰਘ ਦੀ ਸ਼ਹਾਦਤ ਨੂੰ ਤੁਹਾਡੇ ਰੂਬਰੂ ਕੀਤਾ ਜਿਵੇਂ ਇਸ ਤੋਂ ਮੈਂ ਪਹਿਲਾਂ ਵੀ ਕਿਹਾ ਸੀ ਵੀ ਕੁਛ ਦਸਤਾਵੇਜ਼ ਸਰਕਾਰ ਵੱਲੋਂ ਰਿਲੀਜ਼ ਕੀਤੇ ਗਏ ਸਾਡੇ ਸ਼ਹੀਦ ਸਾਡੇ ਬਾਬੇ ਨੇ ਸਾਡੀ ਸ਼ਹਾਦਤਾਂ ਹਮੇਸ਼ਾ ਸਾਨੂੰ ਰਾਹ ਦਰਸਾਉਂਦੀਆਂ ਨੇ ਸ਼ਾਇਰ ਸਾਹਿਬ ਨੇ ਉਧਮ ਸਿੰਘ ਬਾਰੇ ਜਿਹੜੀ ਕਵਿਤਾ ਦੀ ਗੱਲ ਕੀਤੀ ਉਹਦੇ ਵਿੱਚ ਜ਼ਿਕਰ ਕਰਦੇ ਨੇ ਕਿ ਗੱਲ ਗੁਲਾਮੀਆਂ ਸਦਾ ਨਹੀਂ ਰਹਿੰਦੀਆਂ ਆਜ਼ਾਦੀਆਂ ਵੀ ਆਉਂਦੀਆਂ ਨੇ ਪਰ ਅਣਖ ਨਾਲ ਕੱਦ ਉੱਚਾ ਕਰਕੇ ਜੀਣ ਦੇ ਨਾਲ ਜੋ ਸਵਾਦ ਉਹਨਾਂ ਆਜ਼ਾਦੀਆਂ ਦਾ ਆਉਂਦਾ ਹੈ ਅਤੇ ਉਧਮ ਸਿੰਘ ਦਾ ਇਹ ਹਮੇਸ਼ਾ ਹੀ ਸਾਡੀ ਪੰਜਾਬੀਅਤ ਨੂੰ ਸਾਡੇ ਸਿੱਖ ਹੋਣ ਨੂੰ ਉਸ ਦਾਅਵਿਆਂ ਨੂੰ ਉਹਨਾਂ ਹਮੇਸ਼ਾ ਨਹੀਂ ਇੱਜ਼ਤ ਔਰ ਮਾਣ ਨਾਲ ਦੇਖਿਆ ਜਾਂਦਾ ਰਿਹਾ ਉਸਨੇ ਆਪਣੇ ਨਾਂ ਨਾਲ ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਮੁਹੰਮਦ ਸਿੰਘ ਆਜ਼ਾਦ ਲਿਖਿਆ ਅਤੇ ਇਸ ਬਾਰੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹਦੇ ਕੁਛ ਦਿਨਾਂ ਦੇ ਵਿੱਚ ਹੁੰਦੀਆਂ ਰਹਿਣਗੀਆਂ ਪਿਛਲੇ ਦਿਨਾਂ ਦੇ ਵਿੱਚ ਹੀ ਅੱਜ ਤੋਂ ਕੋਈ 4-5 ਸਾਲ ਪਹਿਲਾਂ ਕੁਛ ਬੋਲੀਆਂ ਮੈਨੂੰ ਸੁਣਨ ਦੇ ਵਿੱਚ ਆਈ ਮਿਲੀਆਂ ਇੱਕ ਨੌਜਵਾਨ ਗਾਇਕ ਇੱਥੇ ਮਿਲਿਆ ਜਿਸਦਾ ਨਾਂ ਸੀ ਅਨਮੁੱਲਾ ਜੱਟ ਅਨਮੁੱਲੇ ਜੱਟ ਨੇ ਆਪਣੀ ਪਲੇਠੀ ਮੈਲਬਨ ਫੇਰੀ ਦੌਰਾਨ ਕੁਛ ਲੋਕਾਂ ਨਾਲ ਮਿਲਣੀਆਂ ਕੀਤੀਆਂ ਉਹਨਾਂ ਦਿਨਾਂ ਦੇ ਵਿੱਚ ਉਹ ਸੰਗੀਤ ਦੀ ਗੱਲ ਕਰਦਾ ਸੀ ਅਤੇ ਜਾ ਕੇ ਅੰਮ੍ਰਿਤਸਰ ਦੇ ਵਿੱਚ ਉਸਨੇ ਆਪਣੀ ਜਿਹੜੀ ਇੱਕ ਅਰਬਨ ਬੋਲੀਆਂ ਨਾਂ ਦੀ ਇੱਕ ਐਲਬਮ ਸੀ ਜਿਹੜੀ ਤਿਆਰ ਕੀਤੀ ਉਹਨਾਂ ਬੋਲੀਆਂ ਦੇ ਵਿੱਚ ਜਿਹੜੀ ਆਖਰੀ ਬੋਲੀ ਹੈ ਉਹ ਧਿਆਨ ਮੰਗਦੀ ਹੈ ਪੁੱਛ ਲਿਓ ਲੰਡਨ ਵਾਲਿਆਂ ਨੂੰ ਸਰਦਾਰ ਕਿੱਦਾਂ ਬਦਲਾ ਲੈਂਦੇ ਇਸ ਦੀ ਗੱਲ ਵੀ ਜ਼ਿਕਰ ਕਰਦਾ ਸੋ ਬੋਲੀਆਂ ਬੜੇ ਰਵਾਇਤੀ ਤਰੀਕੇ ਦੇ ਨਾਲ ਤਿੰਨ ਗੀਤ ਗਾਇਕਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਉਹਨੂੰ ਗਾਇਆ ਆ ਅਤੇ ਤੁਸੀਂ ਅਰਬਨ ਬੋਲੀਆਂ ਸੁਣਦੇ ਆ ਅਤੇ ਸਾਡੀ ਗੱਲਾਂ 'ਚ ਗੱਲ ਪ੍ਰੋਗਰਾਮ ਦੇ ਵਿੱਚ ਵਿੱਕੀ ਸਿੰਘ ਦੀ ਅੱਜ ਦੀ ਇਹ ਸ਼ਾਮ ਜਿਹੜੇ ਕੁਛ ਗੱਲਾਂ ਅਸੀਂ ਉਧਮ ਸਿੰਘ ਬਾਰੇ ਕੀਤੀਆਂ ਕੁਛ ਇਹਨਾਂ ਗੱਲਾਂ ਬਾਰੇ ਜਿਹੜਾ ਅਗਲੇ ਵਿਚਾਰ ਆਉਂਦੇ ਕੁਛ ਦਿਨਾਂ ਦੇ ਵਿੱਚ ਵੀ ਕਰਾਂਗੇ ਉਧਮ ਸਿੰਘ ਸਾਡਾ ਮਹਾਨ ਸ਼ਹੀਦ ਹੈ ਅਤੇ ਜਿਹਦੇ ਵਿੱਚ ਇੱਕ ਜ਼ਿਕਰ ਕਰਦੇ ਨੇ ਕਿ ਉਸ ਦੀ ਦਿੱਖ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿ ਜਦਕਿ ਨਹੀਂ ਹੋਣੀ ਚਾਹੀਦੀ ਅਸੀਂ ਇਹ ਸਾਰੀਆਂ ਗੱਲਾਂ ਨੂੰ ਸਮਝਦੇ ਹਾਂ ਅਤੇ ਇਹ ਗੀਤ ਸੁਣਦੇ ਅਰਬਨ ਬੋਲੀਆਂ ਅਤੇ ਅਨਮੁੱਲੇ ਜੱਟ ਦੀ ਇਹ ਬੋਲੀ ਮੈਨੂੰ ਬਹੁਤ ਪਸੰਦ ਹੈ ਅਤੇ ਆਸ ਕੀਤੀ ਜਾਂਦੀ ਕਿ ਤੁਹਾਨੂੰ ਵੀ ਬੋਲੀਆਂ ਜਿਹੜੀਆਂ ਇਹ ਜ਼ਰੂਰ ਪਸੰਦ ਆਉਣਗੀਆਂ ਗੱਲਾਂ 'ਚ ਗੱਲ ਵਿੱਕੀ ਸਿੰਘ

0: on your local station, 88.6 Plenty Valley FM, The World at Night.
1: Програм детиќи сегмент веќе тоа сваката е Майха Бики Синг. Кала, филма, арт, калчер катаба на веќе си е програм веќе гал карте ја. Туси сун рејо Бики Синг де нал, ор мај санж па реја 88.6 Plenty Valley FM тоа да локал радио стајшн. Програм де пајле сегмент веќе си жите жиндаги жион дија гала карте ја. ਉੱਥੇ ਗੱਲਾਂ ਜੋ ਗੱਲ ਪ੍ਰੋਗਰਾਮ ਦੇ ਵਿੱਚ ਅਸੀਂ ਕੁਝ ਗੱਲਾਂ ਅਜਿਹੀਆਂ ਵੀ ਕਰਦੇ ਹਾਂ ਜਿੱਥੇ ਸਾਨੂੰ ਜ਼ਿੰਦਗੀ ਜਿਉਣ ਦੇ ਲਈ ਜੋ ਕੁਝ ਹੁੰਦਾ ਹੈ ਉਸ ਗੱਲ 'ਤੇ ਤੁਹਾਡੇ ਨਾਲ ਸਾਂਝਾ ਪਾਈਏ ਇਹਨਾਂ ਦਿਨਾਂ ਦੇ ਵਿੱਚ ਅੱਜ ਕੱਲ੍ਹ ਇੱਕ ਬਹੁਤ ਪਿਆਰੀ ਫਿਲਮ ਦਾ ਚਰਚਾ ਹੈ ਮੈਂ ਸਮਝਦਾ ਸੀ ਕਿ ਉਹ ਫਿਲਮ ਦਾ ਜ਼ਿਕਰ ਤੁਹਾਡੇ ਨਾਲ ਤੁਹਾਡੇ ਸਾਰਿਆਂ ਨਾਲ ਕਰਨਾ ਬਹੁਤ ਜ਼ਰੂਰੀ ਹੈ ਫਿਲਮ ਖਾਸ ਤੌਰ 'ਤੇ ਮੈਂ ਦੇਖਣ ਗਿਆ ਇਸ ਕਰਕੇ ਦੇਖਣ ਗਿਆ ਕਿ ਮੈਂ ਬਿਜ਼ੀ ਹੋਣ ਦੇ ਨਾਤੇ ਵੀ ਭਾਵੇਂ ਕਿ ਅੱਧੀ ਰਾਤ ਨੂੰ ਸੀ ਮੈਨੂੰ ਟਾਈਮ ਸੀ ਪਰ ਮੈਂ ਕਿਹਾ ਵੀ ਫਿਲਮ ਜ਼ਰੂਰ ਦੇਖ ਕੇ ਆਉਣੀ ਆ ਅਤੇ ਉਸ ਫਿਲਮ ਦਾ ਕਹਾਣੀ ਬਹੁਤ ਦਿਲਚਸਪ ਹੈ ਕਹਾਣੀ ਦਿਲ ਖਿੱਚਵੀਂ ਵੀ ਹੈ ਅਤੇ ਇਹੋ ਜਿਹੀਆਂ ਫਿਲਮਾਂ ਬਹੁਤ ਘੱਟ ਬਣਦੀਆਂ ਨੇ ਅਤੇ ਮੈਂ ਸਮਝਦਾ ਕਿ ਇਹਦੇ ਬਾਰੇ ਇੱਕ ਜ਼ਿਕਰ ਕਰਨਾ ਤੁਹਾਡੇ ਨਾਲ ਸਾਂਝ ਪਾਉਣੀ ਬਹੁਤ ਜ਼ਰੂਰੀ ਹੈ ਫਿਲਮਾਂ ਸਾਡੇ ਅਜੋਕੇ ਯੁੱਗ ਦੇ ਇੱਕ ਸੱਚ ਨੂੰ ਬਿਆਨ ਕਰਦੀਆਂ ਨੇ ਅਤੇ ਕਦੀ ਕਦੀ ਉਹ ਸੱਚ ਜਿਹੜਾ ਆ ਉਹ ਵੀ ਹੁੰਦਾ ਜੋ ਸਾਨੂੰ ਕਈ ਵਾਰੀ ਬਹੁਤ ਵਾਰੀ ਪਸੰਦ ਨਹੀਂ ਹੁੰਦਾ ਮੈਂ ਇੱਥੇ ਅਕਸਰ ਗੱਲ ਕਰਦਾ ਹੁੰਦਾ ਕਿ ਸਿਨੇਮਾ ਜੇ ਉਹ ਦਿਖਾਵੇਗਾ ਜੋ ਸਾਨੂੰ ਨਜ਼ਰ ਆ ਰਿਹਾ ਤਾਂ ਸਿਨੇਮਾ ਨਹੀਂ ਹੋਵੇਗਾ ਸਿਨੇਮਾ ਵੱਖਰਾ ਹੋਣਾ ਚਾਹੀਦਾ ਸਿਨੇਮਾ ਉਹ ਦਿਖਾਵੇ ਜੋ ਸਮਾਜ ਵਿੱਚ ਲੁਕਿਆ ਹੈ ਸਾਡੇ ਜ਼ਿਹਨ ਵਿੱਚ ਹੁੰਦਾ ਹੈ ਫਿਲਮ ਕਣਕਾਂ ਦੇ ਓਹਲੇ ਪਿਛਲੇ 2-3 ਦਿਨ ਪਹਿਲਾਂ ਰਿਲੀਜ਼ ਹੋਈ ਹੈ ਅਤੇ ਫਿਲਮ ਦਾ ਇੱਕ ਟ੍ਰੇਲਰ ਪਹਿਲਾਂ ਦੇਖਦੇ ਹਾਂ ਤੁਸੀਂ ਉਸ ਸੁਣੋਗੇ ਫਿਰ ਮੈਂ ਉਸ ਦੀ ਗੱਲ ਕਰਦਾ ਉਹਦੇ ਵਿੱਚ ਜਿਹੜੇ ਡਾਇਲੌਗ ਨੇ ਉਹਨਾਂ ਨੂੰ ਵਿਚਾਰਨਾ ਬਹੁਤ ਜ਼ਰੂਰੀ ਹੈ
2: ਅਰੇ ਕੋਈ ਬੁੜੀ ਕੁੜੀ ਹੈ ਨਹੀਂ ਲੱਗਦਾ ਕਰਵਾ ਦਈਏ ਤੇਰਾ ਵੀ ਸਾਕ
3: 35 ਕਿੱਲਿਆਂ ਦੀ ਵਾਹੀ ਹੈ ਜੀ ਦੋ ਹੀ ਭਾਈ ਆ ਕੋਠੇ ਪੱਕੇ ਪਾਏ ਹੋਏ
2: ਇੱਕ ਕੁੜੀ ਹੈ ਪਰ ਵਿਧਵਾ
4: ਪਿੰਡ ਵਾਲੇ ਲੋਕ ਗੱਲਾਂ ਕਰਦੇ ਆ 100 ਬੰਦਿਆਂ ਨੂੰ ਲੈ ਕੇ ਡੁੱਬੀ ਲਾਵਾਂ ਲੈ ਕੇ
2: ਸਾਰੇ ਕਹਿੰਦੇ ਆ ਇੱਕ ਕੁੜੀ ਕਲਹਿਣੀ
5: ਮੇਰੇ ਨਾਲ ਤਾਂ ਕੋਈ ਖੇਡਦਾ ਹੀ ਨਹੀਂ ਸਭ ਖੋਲਦੇ ਲੰਘ ਜਾਂਦੇ ਨੇ
6: ਪਲੇਠਾ ਜਵਾਕ ਹੈ ਆਪਣਾ ਵਿਧਵਾ ਦਾ ਪਰਛਾਵਾਂ ਵੀ ਨਹੀਂ ਪੈਣਾ ਚਾਹੀਦਾ
7: ਮਾੜੀ ਕਿਸਮਤ ਤਾਂ ਸੋਹਣੀ ਸੀ ਪਰ ਇੰਨੀ ਮਾੜੀ ਕਿਸਮਤ
8: ਪਾਜੀ ਮੈਂ ਕਦੇ ਵਿਆਹ ਨਹੀਂ ਕਰਾਉਣਾ
9: ਤੇਰਾ ਤੇ ਮੇਰਾ ਰਿਸ਼ਤਾ
3: ਮੈਂ ਕੁਝ ਸੋਚਿਆ ਤੇ
9: ਜਾਣਨ ਦਾ ਰਿਸ਼ਤਾ ਵੇ
3: ਬਾਜੀ
9: ਬਾਗਾਂ ਦੇ ਨਾਲ
3: ਜਿਵੇਂ ਮੈਂ ਵਿਆਹ ਕਰਾ ਰਿਹਾ
9: ਮਾਲਣ ਦਾ ਰਿਸ਼ਤਾ ਵੇ
10: ਮੈਂ ਭੋਰਾ ਵੀ ਵਿਚਾਰਨ ਆਈ ਤੈਨੂੰ ਕਿ ਪਿੰਡ 'ਚ ਕੀ ਰਹਿ ਜੂਗੀ ਸਾਡੀ ਇਹਦੇ ਨਾਲੋਂ ਤਾਂ ਚੰਗਾ ਸੀ ਜੇ ਜੰਗ 'ਚ ਸ਼ਹੀਦ ਹੋ ਜਾਂਦਾ
3: ਮੈਂ ਸੋਚ ਰਿਹਾ ਸੀ ਬਸ ਇਹਦਾ ਜੀ ਲੱਗ ਜੇ ਇੱਕ ਵਾਰੀ ਲੱਗ ਜੂਗਾ ਹੌਲੀ ਹੌਲੀ ਪਰ ਤੈਨੂੰ ਖਿਆਲ ਰੱਖਣਾ ਪੈਣਾ
11: ਕਰਮਾ ਤੂੰ ਚਾਚੇ ਦੇ ਬਾਗ ਚੋਂ ਕਿੰਨੂ ਕਿਵੇਂ ਤੋੜੇ
12: ਨਾ ਚਾਚੇ ਨੂੰ ਕੀ ਪਤਾ ਵੀ ਚਾਚੇ ਦੇ ਬਾਗ ਚੋਂ ਤੋੜੇ ਮੈਨੂੰ ਕਦੀ ਉਹ ਕੁਝ ਕਹਿੰਦਾ ਹੀ ਨਹੀਂ ਮੈਂ ਜਿੰਨਾ ਮਰਜ਼ੀ ਮਖੌਲ ਕਰ ਲਾਂ ਮੈਂ ਜਾ ਲੈ ਕਦੇ ਉਫ ਕੀਤੀ ਹੋਵੇ
13: ਮੋਹ ਕਰਦਾ ਤੇਰਾ
14: ਤਾਂ ਆਪ ਤੇਰੇ ਦਿਮਾਗ ਨੂੰ ਚੜ ਗਿਆ ਪਤਾ ਮਿੰਦਰ ਇਹ ਕੀ ਸੋਚਦਾ
15: ਉਹ ਲੋਕ ਕੀ ਕਹਿਣਗੇ
10: ਕਿਉਂ ਲੋਕਾਂ ਦੇ ਤਾਨਿਆਂ ਜੋਗਾ ਕਰਦਾ
3: ਲੋਕਾਂ ਦੀ ਪਰਵਾਹ ਨਹੀਂ ਕਰਦਾ ਮੈਂ ਮੈਨੂੰ ਪਰਵਾਹ ਹੈ ਤਾਂ ਬਸ ਕਰਮੋ ਦੀ ਰਿਸ਼ਤੇ ਉਹ ਹੁੰਦੇ ਆ ਜਿਹੜੇ ਸਾਡੇ ਅੰਦਰ ਬਣਦੇ ਆ ਰਿਸ਼ਤੇ ਉਹ ਨਹੀਂ ਹੁੰਦੇ ਜਿਹੜੇ ਸਮਾਜ ਬਣਾਉਂਦਾ ਜੋ ਵੀ ਹੁੰਦਾ ਤੇਰੇ ਪਾਣੀ ਅੰਦਰ ਹੁੰਦਾ ਅਤੇ ਜੋ ਹੋਏਗਾ ਮੇਰੇ ਸਤਿਗੁਰੂ ਉਹ ਵੀ ਤੇਰੇ ਪਾਣੀ ਅੰਦਰ ਹੀ ਹੋਏਗਾ
1: ਰਿਸ਼ਤੇ ਉਹ ਹੁੰਦੇ ਆ ਜੋ ਸਾਡੇ ਅੰਦਰ ਬਣਦੇ ਆ ਫਿਲਮ ਕਣਕਾਂ ਦੇ ਓਹਲੇ ਦਾ ਇਹ ਮੈਂ ਇਹਨੂੰ ਟ੍ਰੇਲਰ ਮੰਨਦਾ ਮੈਂ ਜ਼ਰਾ ਟੀਜ਼ਰ ਤੁਸੀਂ ਸੁਣਿਆ ਅਤੇ ਇਹ ਫਿਲਮ ਇਹਨਾਂ ਦਿਨਾਂ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਚੱਲ ਰਹੀ ਹੈ ਫਿਲਮ ਨੂੰ ਜਿੰਨਾ ਹੁੰਗਾਰਾ ਮਿਲਣਾ ਚਾਹੀਦਾ ਸੀ ਫਿਲਮ ਨੂੰ ਓਨਾ ਹੁੰਗਾਰਾ ਨਹੀਂ ਮਿਲਿਆ ਫਿਲਮ ਨੂੰ ਇੰਨਾ ਹੰਗਾਰਾ ਕਿਉਂ ਨਹੀਂ ਮਿਲਿਆ ਇਹਦੇ ਬਾਰੇ ਜ਼ਿਕਰ ਕਰਨਾ ਇੱਕ ਵੱਖਰੀ ਗੱਲ ਹੈ ਪਰ ਕਣਕਾਂ ਦੇ ਓਲੇ ਫਿਲਮ ਦੇ ਵਿੱਚ ਜੋ ਫਿਲਮ ਹੈ ਜੋ ਕਹਾਣੀ ਹੈ ਉਸ ਨੂੰ ਸਮਝੀਏ ਤਾਂ ਅਸੀਂ ਬਹੁਤ ਕੁਛ ਜੇ ਉਹਨੂੰ ਨਾ ਸਮਝੀਏ ਤਾਂ ਅਸੀਂ ਬਹੁਤ ਕੁਛ ਗਵਾ ਵੀ ਲਵਾਂਗੇ ਕੁਝ ਫਿਲਮ ਜੇ ਮੈਂ ਚੰਗੀਆਂ ਫਿਲਮਾਂ ਦੀ ਗੱਲ ਕਰਾਂ ਤਾਂ ਪੰਜਾਬੀ ਸਿਨੇਮੇ ਦਾ ਕੱਦ ਉੱਚਾ ਹੋ ਜਾਂਦਾ ਹੈ ਜਦੋਂ ਅਸੀਂ ਕਣਕਾਂ ਦੇ ਓਲੇ ਵਰਗੀ ਫਿਲਮ ਵੇਖਦੇ ਹਾਂ ਅਤੇ ਮੈਂ ਅਕਸਰ ਇਹ ਗੱਲ ਸਮਝਦਾ ਹੁੰਦਾ ਕਿ ਹਰ ਚੰਗੀ ਚੀਜ਼ ਨੂੰ ਹਰ ਚੰਗੀ ਫਿਲਮ ਨੂੰ ਵੇਖਣ ਸਮਝਣ ਲਈ ਇੱਕ ਖਾਸ ਕਿਸਮ ਦੇ ਦਰਸ਼ਕ ਹੁੰਦੇ ਆ ਇੱਕ ਖਾਸ ਕਿਸਮ ਦੀ ਆਡੀਅੰਸ ਹੁੰਦੀ ਹੈ ਅਸੀਂ ਹਰ ਤਰ੍ਹਾਂ ਦੀ ਗੱਲ ਹਰ ਤਰ੍ਹਾਂ ਦੇ ਫਿਲਮਾਂ ਨਾਲ ਉਹਨਾਂ ਦਰਸ਼ਕਾਂ ਨਾਲ ਨਹੀਂ ਕਰ ਸਕਦੇ ਸਿਨੇਮਾ ਬਦਲ ਰਿਹਾ ਅਤੇ ਬਦਲ ਰਹੇ ਸਿਨੇਮੇ ਦੇ ਨਾਲ ਨਾਲ ਸਾਡੇ ਆਲਾ ਦੁਆਲਾ ਵੀ ਬਦਲ ਰਿਹਾ ਅਤੇ ਉਸ ਬਦਲਾਵ ਦੇ ਵਿੱਚ ਅਸੀਂ ਕਿੱਥੋਂ ਤੱਕ ਜਾਣਾ ਆ ਕਿਸ ਹੱਦ ਤੱਕ ਚੱਲਣਾ ਆ ਉਹ ਗੱਲ ਕਰ ਸਕਦੇ ਹਾਂ ਕੁੜੀਆਂ ਧੀਆਂ ਇਹਨਾਂ ਦੀ ਸਾਡੇ ਪ੍ਰਤੀ ਕੀ ਜ਼ਿੰਮੇਵਾਰੀ ਹੈ ਕੁੜੀਆਂ ਸਿਰਫ ਕੁੜੀਆਂ ਨਹੀਂ ਹੁੰਦੀਆਂ ਫਿਲਮ ਕਣਕਾਂ ਦੇ ਓਹਲੇ ਜੇ ਮੈਂ ਦੋ ਤਿੰਨ ਵੱਖ ਵੱਖ ਪਹਿਲੂਆਂ ਤੋਂ ਗੱਲ ਕਰਾਂ ਜਿੱਥੋਂ ਤੱਕ ਫਿਲਮ ਦੀ ਸਿਨੇਮੈਟੋਗ੍ਰਾਫੀ ਦਾ ਸਵਾਲ ਹੈ ਪੁਰਾਣੇ ਸਮੇਂ ਵਿੱਚ ਜਾ ਕੇ ਫਿਲਮ ਬਣਾਉਣਾ ਇੱਕ ਔਖਾ ਕੰਮ ਤਾਂ ਹੁੰਦਾ ਪਰ ਇਹ ਫਿਲਮ ਬਹੁਤ ਖੂਬਸੂਰਤ ਤਰੀਕੇ ਨਾਲ ਫਿਲਮਾਈ ਗਈ ਉਹਦੇ ਵਿੱਚ ਕੰਮ ਕਰ ਰਹੇ ਪਾਤਰਾਂ ਦੇ ਕੱਪੜੇ ਉਹਨਾਂ ਦੇ ਪਹਿਰਾਵੇ ਉਹਨਾਂ ਦੀ ਦਿੱਖ ਉਹ ਸਾਰੇ ਸਾਜੋ ਸਮਾਨ ਨੂੰ ਬਹੁਤ ਹੀ ਬਰੀਕ ਢੰਗ ਦੇ ਨਾਲ ਸਮਝ ਕੇ ਦਿਖਾਇਆ ਗਿਆ ਆਸਟ੍ਰੇਲੀਆ ਵਿੱਚ ਰਹਿ ਰਹੇ ਲੋਕਾਂ ਨੂੰ ਖਾਸ ਕਰਕੇ ਕੁੜੀਆਂ ਧੀਆਂ ਨੂੰ ਇਹ ਗੱਲ ਸਮਝਣੀ ਬਹੁਤ ਜ਼ਰੂਰੀ ਹੈ ਜੋ ਉਸ ਫਿਲਮ ਵਿੱਚ ਕਹਾਣੀ ਦਿਖਾਈ ਗਈ ਕਿਸੇ ਸਮੇਂ ਛੋਟੇ ਹੁੰਦੇ ਕੁੜੀਆਂ ਦੇ ਵਿਆਹ ਕੀਤੇ ਜਾਂਦੇ ਸਨ ਬਾਲ ਵਿਆਹ ਕਰਕੇ ਭਾਵਾਂ ਕਿ ਮਕਲਾਵਾ ਜਦੋਂ ਵੱਡੇ ਹੋ ਜਾਂਦੇ ਸਨ ਉਦੋਂ ਜਾਂਦਾ ਸੀ ਪਰ ਰੋਕਾ ਰਕਾਈ ਕਹਿ ਲਓ ਮੰਗਣੀ ਪਰਿਵਾਰਾਂ ਦੀ ਮਿਲਣੀ ਵਿੱਚ ਹੋ ਜਾਂਦੇ ਸਨ ਕਹਾਣੀ ਬੜੇ ਜਜ਼ਬਾਤੀ ਅੰਗ ਟੁੰਬਦੀ ਹੈ ਮੈਂ ਲੰਬੀ ਕਹਾਣੀ ਉੱਥੇ ਜ਼ਿਕਰ ਨਹੀਂ ਕਰਨਾ ਚਾਹੁੰਦਾ ਕਿਉਂਕਿ ਤੁਸੀਂ ਫਿਲਮ ਸਿਨੇਮਾ 'ਚ ਅਤੇ ਘਰਾਂ 'ਚ ਦੇਖ ਕੇ ਆਓ ਬੱਚੇ ਸਿਰਫ ਬਾਲ ਨਹੀਂ ਹੁੰਦੇ ਕੁੜੀਆਂ ਭੋਲੀਆਂ ਅਤੇ ਛੋਟਾ ਜਿਹਾ ਮੂੰਹ ਵੇਖ ਕੇ ਬੜੀ ਹੈਰਾਨੀ ਹੁੰਦੀ ਹੈ ਸਾਡਾ ਰੱਬ ਵੱਸਦਾ ਕਣਕਾਂ ਦੇ ਓਹਲੇ ਕੁੜੀਆਂ ਚਿੜੀਆਂ ਹੁੰਦੀਆਂ ਨੇ ਪਰ ਇਹਨਾਂ ਦੇ ਪਰ ਨਹੀਂ ਹੁੰਦੇ ਇਹਨਾਂ ਦੇ ਪੇਕੇ ਸਹੁਰੇ ਹੁੰਦੇ ਆ ਇਹਨਾਂ ਦੇ ਘਰ ਨਹੀਂ ਹੁੰਦੇ ਇਹੋ ਜਿਹੇ ਗੀਤ ਫਿਲਮ ਦੇ ਵਿੱਚ ਨੇ ਫਿਲਮ ਦੇ ਗੀਤ ਇਸ ਦੀ ਜਾਨ ਹੈ ਇਹ ਫਿਲਮ ਸਿਰਫ ਵੇਖਣੀ ਨਹੀਂ ਸਗੋਂ ਇਹ ਸਮਝਣੀ ਵੀ ਜ਼ਰੂਰੀ ਹੈ ਕੁੜੀਆਂ ਨੂੰ ਲੈ ਕੇ ਮਾਪੇ ਉਹਨਾਂ ਨੂੰ ਆਪਣਾ ਬੋਝ ਕਿਉਂ ਸਮਝਦੇ ਆ ਇਹ ਸਵਾਲ ਖੜ੍ਹਾ ਹੁੰਦਾ ਹੈ ਅਜੋਕੇ ਯੁੱਗ ਵਿੱਚ ਸਾਡੀ ਕੁੜੀਆਂ ਪ੍ਰਤੀ ਕੀ ਜ਼ਿੰਮੇਵਾਰੀ ਹੈ ਅਤੇ ਸਭ ਤੋਂ ਵੱਡੀ ਗੱਲ ਜਿਹੜਾ ਫਿਲਮ ਦਾ ਕਲਾਈਮੈਕਸ ਹੈ ਸੁਨੇਹਾ ਦਿੰਦਾ ਹੈ ਕੁੜੀਆਂ ਦੀ ਕੀ ਜ਼ਿੰਮੇਵਾਰੀ ਹੈ ਅਤੇ ਉਹ ਕੁੜੀ ਉਹ ਪਾਤਰ ਉਹ ਕੀ ਜ਼ਿੰਮੇਵਾਰੀ ਨਿਭਾਉਂਦੀ ਹੈ ਉਸ ਕੁੜੀ ਦੇ ਵਿੱਚ ਇੱਕ ਜ਼ਿੰਮੇਵਾਰੀ ਉਸ ਛੋਟੀ ਕੁੜੀ ਕਨਿਸ਼ਕਾ ਕੇ ਨੇ ਨਿਭਾਈ ਇੰਨਾ ਭੋਲਾ ਇੰਨਾ ਮਾਸੂਮ ਐਡਾ ਜਜ਼ਬਾਤੀ ਰੋਲ ਅਤੇ ਵੱਡੀ ਕੁੜੀ ਦਾ ਰੋਲ ਤਾਨੀਆ ਨੇ ਨਿਭਾਇਆ ਸ਼ਾਇਦ ਇਸ ਤੋਂ ਵਧੀਆ ਰੋਲ ਹੋਰ ਕੋਈ ਨਹੀਂ ਸੀ ਕਰ ਸਕਦਾ ਮੇਰਾ ਪਸੰਦ ਦਾ ਕਲਾਕਾਰ ਗੁਰਪ੍ਰੀਤ ਘੁੱਗੀ ਹਮੇਸ਼ਾ ਦੀ ਤਰ੍ਹਾਂ ਆਪਣੇ ਇੱਕ ਜਜ਼ਬਾਤੀ ਰੋਲ ਵਿੱਚ ਬਹੁਤ ਖੂਬਸੂਰਤ ਹੈ ਸ਼ਾਇਦ ਇਹ ਉਸਦਾ ਇੱਕ ਬਹੁਤ ਖੂਬਸੂਰਤ ਵੱਖਰੀ ਕਿਸਮ ਦਾ ਰੋਲ ਹੈ ਉਸ ਦੀ ਦਿੱਖ ਉਸਦਾ ਅੰਦਰਲਾ ਕਲਾਕਾਰ ਬਾਹਰ ਆ ਰਿਹਾ ਅਤੇ ਕਿਸੇ ਨਿਰਦੇਸ਼ਕ ਨੇ ਉਹਦੇ ਕੋਲ ਚੰਗਾ ਕੰਮ ਲਿਆ ਗੁਰਪ੍ਰੀਤ ਘੁੱਗੀ ਦਾ ਇਹ ਰੋਲ ਬਹੁਤ ਹੀ ਯਾਦਗਾਰ ਰਹੇਗਾ ਗੁਰਪ੍ਰੀਤ ਘੁੱਗੀ ਤੋਂ ਵਧੀਆ ਰੋਲ ਵੀ ਇਹ ਨਹੀਂ ਸੀ ਕਰ ਸਕਦਾ ਉਸ ਕਰਮੋ ਦੀ ਕਹਾਣੀ ਸਾਡੀ ਕੁੜੀਆਂ ਦੀ ਤਰਾਸਦੀ ਦੀ ਕਹਾਣੀ ਜ਼ਿਕਰ ਬਣਦਾ ਆ ਪਰ ਉਹ ਕੁੜੀਆਂ ਕੀ ਸੋਚ ਕੇ ਕਰਦੀਆਂ ਨੇ ਉਹ ਕੁੜੀਆਂ ਕਿਸ ਜ਼ਿੰਮੇਵਾਰੀ ਨਾਲ ਉਸ ਰੋਲ ਨੂੰ ਨਿਭਾਉਂਦੀਆਂ ਨੇ ਅਤੇ ਫਿਲਮ ਦਾ ਅੰਤ ਅਗਲੀ ਪੀੜ੍ਹੀ ਵਿੱਚ ਉਹ ਕੀ ਸੁਨੇਹਾ ਲੈ ਕੇ ਜਾਂਦੀ ਹੈ ਖੂਬਸੂਰਤ ਢੰਗ ਨਾਲ ਦਿੱਤਾ ਗਿਆ ਕਣਕਾਂ ਦੇ ਓਹਲੇ ਇਹ ਗੀਤ ਸੁਣੋ ਅਤੇ ਫਿਰ ਤੁਸੀਂ ਇਸ ਫਿਲਮ ਨੂੰ ਜ਼ਰੂਰ ਦੇਖ ਕੇ ਆਓ

ਫਿਲਮ ਕਣਕਾਂ ਦੇ ਓਲੇ ਦਾ ਇਹ ਗੀਤ ਤੁਸੀਂ ਸੁਣਿਆ। ਕੁੜੀਆਂ ਚਿੜੀਆਂ ਹੁੰਦੀਆਂ ਨੇ ਪਰ ਇਹਨਾਂ ਦੇ ਪਰ ਨਹੀਂ ਹੁੰਦੇ, ਪੇਕੇ ਸਹੁਰੇ ਹੁੰਦੇ ਨੇ ਪਰ ਇਹਨਾਂ ਦੇ ਘਰ ਨਹੀਂ ਹੁੰਦੇ। ਇਹ ਗੀਤ ਫਿਲਮ ਦੀ ਕਹਾਣੀ ਹੈ, ਕਹਾਣੀ ਦੇ ਨਾਲ ਨਾਲ ਚੱਲਦਾ ਹੈ। ਇਹ ਗੀਤ ਤੁਸੀਂ ਦੇਖ ਲਿਆ ਹੋਣਾ ਕਿ ਕਿਸ ਤਰ੍ਹਾਂ ਅਸੀਂ ਇਹਨਾਂ ਗੀਤਾਂ ਦੇ ਰਾਹੀਂ, ਜੇ ਤੁਸੀਂ ਅੱਖਾਂ ਬੰਦ ਕਰਕੇ ਇਸ ਗੀਤ ਨੂੰ ਸੁਣ ਰਹੇ ਸੀ, ਇਸ ਗੀਤ ਨੂੰ ਸੁਣੋਗੇ ਤੁਸੀਂ ਇੱਕ ਹੋਰ ਦੁਨੀਆ ਦੇ ਵਿੱਚ ਚਲੇ ਜਾਓਗੇ। ਗੱਲਾਂ 'ਚੋਂ ਗੱਲ ਦੇ ਇਸ ਪ੍ਰੋਗਰਾਮ ਦੇ ਵਿੱਚ ਇਸ ਗੀਤ, ਇਸ ਫਿਲਮ ਦਾ ਜ਼ਿਕਰ ਕਰਨਾ ਇਸ ਕਰਕੇ ਵੀ ਜ਼ਰੂਰੀ ਸੀ ਕਿ ਅਜਿਹੀਆਂ ਫਿਲਮਾਂ ਬਹੁਤ ਘੱਟ ਬਣਦੀਆਂ ਨੇ, ਚੰਗੀਆਂ ਫਿਲਮਾਂ ਬਹੁਤ ਘੱਟ ਬਣਦੀਆਂ ਨੇ। ਅਤੇ ਮੇਰੀਆਂ ਨਜ਼ਰਾਂ 'ਚ ਚੰਗੀਆਂ ਫਿਲਮਾਂ ਬਣਨ ਦੇ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ। ਸੁਣੋਗੇ ਤੁਸੀਂ ਇੱਕ ਹੋਰ ਦੁਨੀਆ ਦੇ ਵਿੱਚ ਚਲੇ ਜਾਓਗੇ। ਗੱਲਾਂ 'ਚੋਂ ਗੱਲ ਦੇ ਇਸ ਪ੍ਰੋਗਰਾਮ ਦੇ ਵਿੱਚ ਇਸ ਗੀਤ, ਇਸ ਫਿਲਮ ਦਾ ਜ਼ਿਕਰ ਕਰਨਾ ਇਸ ਕਰਕੇ ਵੀ ਜ਼ਰੂਰੀ ਸੀ ਕਿ ਅਜਿਹੀਆਂ ਫਿਲਮਾਂ ਬਹੁਤ ਘੱਟ ਬਣਦੀਆਂ ਨੇ, ਚੰਗੀਆਂ ਫਿਲਮਾਂ ਬਹੁਤ ਘੱਟ ਬਣਦੀਆਂ ਨੇ। ਅਤੇ ਮੇਰੀਆਂ ਨਜ਼ਰਾਂ

0: ਜਿੱਥੇ ਕਿਤੇ ਵੀ ਮੌਕਾ ਮਿਲਦਾ ਹੈ ਬਾਅਦ ਦੇ ਵਿੱਚ ਵੀ ਇਸ ਫਿਲਮ ਨੂੰ ਔਰ ਲੰਮਾ ਸਮਾਂ ਪਰਿਵਾਰ 'ਚ ਬਹਿ ਕੇ ਵੇਖੋ ਨਾਨੀਆਂ ਦਾਦੀਆਂ ਧੀਆਂ ਦੋ ਧੀਆਂ ਪੋਤੀਆਂ ਰਲ ਕੇ ਫਿਲਮਾਂ ਦੇਖਣ ਇਹਦਾ ਮਤਲਬ ਇਹ ਨਹੀਂ ਕਿ ਸਿਰਫ ਕੁੜੀਆਂ ਹੀ ਦੇਖਣ ਮੁੰਡੇ ਨਾ ਦੇਖਣ ਕੁੜੀਆਂ ਜ਼ਰੂਰ ਦੇਖਣ ਅਤੇ ਆਸਟ੍ਰੇਲੀਆ ਦੇ ਉਹਨਾਂ ਬੱਚਿਆਂ ਨੂੰ ਉਹਨਾਂ ਰੀਤੀ ਰਿਵਾਜ਼ਾਂ ਨੂੰ ਉਹਨਾਂ ਇਨਸਾਨੀਅਤ ਦੀ ਜ਼ਿੰਮੇਵਾਰੀ ਨੂੰ ਨਿਭਾਉਂਦਿਆਂ ਹੋਇਆਂ ਜ਼ਿਕਰ ਕਰੋ ਗੁਰਪ੍ਰੀਤ ਘੁੱਗੀ ਦਾ ਕਿਰਦਾਰ ਉਸ ਇਨਸਾਨ ਦਾ ਕਿਰਦਾਰ ਅਸੀਂ ਸਾਰੇ ਚੰਗਾ ਬਣਨ ਦੀ ਸੋਚਦੇ ਹਾਂ ਪਰ ਅਸੀਂ ਕਈ ਵਾਰੀ ਇਹ ਵੀ ਸਮਝ ਭੁੱਲ ਜਾਂਦੇ ਹਾਂ ਕਿ ਸਾਡੇ ਚੰਗੇ ਬਣਨ ਦੇ ਵਿੱਚ ਕੁੜੀਆਂ ਦੇ ਆਪਣੇ ਹੱਕ ਕੀ ਨੇ ਜੋ ਉਸ ਫਿਲਮ ਦੀ ਕਹਾਣੀ ਤੁਹਾਨੂੰ ਦੱਸਦੀ ਹੈ ਮੈਂ ਉਸ ਕਹਾਣੀ ਦਾ ਜ਼ਿਕਰ ਇੱਥੇ ਨਹੀਂ ਕਰਨਾ ਚਾਹੁੰਦਾ ਮੈਂ ਉਸ ਕਹਾਣੀ ਦਾ ਜ਼ਿਕਰ ਇਸ ਕਰਕੇ ਵੀ ਨਹੀਂ ਕਰਨਾ ਚਾਹੁੰਦਾ ਤਾਂ ਕਿ ਤੁਸੀਂ ਸਾਂਝ ਉਸ ਸਿਨੇਮਾ ਘਰਾਂ 'ਚ ਜਾ ਕੇ ਪਾਓ ਅਤੇ ਤੁਹਾਡੇ ਜਜ਼ਬਾਤਾਂ ਦੇ ਅੰਦਰ ਉਸ ਇਨਸਾਨੀਅਤ ਨੂੰ ਲੈ ਕੇ ਕੀ ਕੁਛ ਸੋਚਦਾ ਆ ਅਤੇ ਕੁੱਲ ਮਿਲਾ ਕੇ ਬਦਲ ਰਹੇ ਪੰਜਾਬੀ ਸਿਨੇਮਾ ਦੀ ਤਾਕਤ ਨੂੰ ਪਛਾਣੋ ਸਿਨੇਮਾ ਬਦਲ ਰਿਹਾ ਅਤੇ ਪੰਜਾਬੀ ਸਿਨੇਮਾ ਹੁਣ ਗਲੋਬਲ ਸਿਨੇਮਾ ਆ ਅਤੇ ਦੁਨੀਆ ਦੇ ਹਰ ਕੋਨੇ 'ਚ ਇਹਦਾ ਨਾਂ ਆ ਆਓ ਰਲ ਮਿਲ ਕੇ ਇਸ ਕਲਾ ਦੇ ਇਸ ਪੱਖ ਨੂੰ ਕਲਾ ਦੀ ਇਸ ਤਕਨੀਕੀ ਮਿਕਨਾਤੀਸੀ ਪੱਖ ਨੂੰ ਅਸੀਂ ਸਫਲ ਕਰੀਏ ਤੁਸੀਂ ਸੁਣ ਰਹੇ ਹੋ ਗੱਲਾਂ 'ਚੋਂ ਗੱਲ ਮੈਂ ਹਾਂ ਵਿੱਕੀ ਸਿੰਘ ਸਾਡੇ ਨਾਲ ਸਾਂਝ ਪਾਉਂਦੇ ਰਹੋ ਅਤੇ ਸਾਂਝ ਪਾਉਣ ਦੇ ਲਈ ਜਿਵੇਂ ਮੈਂ ਪਹਿਲਾਂ ਵੀ ਗੱਲ ਕਰਦਾ ਸੀ ਕਿ ਤੁਸੀਂ ਕਿਸੇ ਵੀ ਤਰੀਕੇ ਨਾਲ ਸਾਂਝ ਪਾ ਸਕਦੇ ਹੋ ਤੁਹਾਡੀ ਸਾਂਝ ਸਾਡੇ ਨਾਲ ਹਰ ਪੱਖ ਤੋਂ ਹਰ ਪਹਿਲੂ ਤੋਂ ਲੱਗਦੀ ਹੈ ਇਹਨਾਂ ਸਾਂਝਾਂ ਦਾ ਜ਼ਿਕਰ ਅਸੀਂ ਅੱਗੇ ਆਉਂਦੇ ਪ੍ਰੋਗਰਾਮਾਂ 'ਚ ਕਰਦੇ ਰਹਾਂਗੇ
1: The World at Night on your local station, Plenty Valley FM.
0: ਪ੍ਰੋਗਰਾਮ ਦਾ ਤੀਜਾ ਸੈਗਮੈਂਟ ਲੈ ਕੇ ਹਾਜ਼ਰ ਹਾਂ ਜਿਹਦੇ ਵਿੱਚ ਅਸੀਂ ਮੈਂ ਇਹਨਾਂ ਦਿਨਾਂ ਦੇ ਵਿੱਚ ਅੱਜ ਕੱਲ੍ਹ ਜੋ ਸਾਡੇ ਆਲੇ ਦੁਆਲੇ ਬਦਲ ਰਿਹਾ ਜੋ ਸਾਡੇ ਨਾਲ ਆਲੇ ਦੁਆਲੇ ਹੁੰਦਾ ਹੈ ਉਹਦੇ ਵਿੱਚ ਵੀ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ

ਬਨੌਟੀ ਬੁੱਧੀ ਯਾਨੀ ਕਿ ਜਿਹਨੂੰ ਅਸੀਂ ਕਹਿ ਲਈਏ ਕਿ ਅੱਜ ਕੱਲ੍ਹ ਆਰਟੀਫਿਸ਼ਲ ਇੰਟੈਲੀਜੈਂਸ ਦਾ ਜ਼ਮਾਨਾ ਆ ਅਤੇ ਉਸ ਇੰਟੈਲੀ ਉਸ ਤਕਨੀਕ ਦੇ ਰਾਹੀਂ ਬਹੁਤ ਸਾਰਾ ਸੰਗੀਤ ਮਿਊਜ਼ਿਕ ਬਣ ਰਿਹਾ ਪੁਰਾਣੇ ਗੀਤ ਆਪਣਾ ਰੰਗ ਢੰਗ ਬਦਲ ਰਹੇ ਨੇ ਨਵੀਆਂ ਧੁਨਾਂ ਬਣ ਰਹੀਆਂ ਨੇ ਕਿਤੇ ਮਿਊਜ਼ਿਕ ਕੰਪਨੀਆਂ ਨੂੰ ਆਪਣੀ ਇਸ ਨਵੀਂ ਤਕਨੀਕ ਰਾਹੀਂ ਨੁਕਸਾਨ ਹੋ ਰਿਹਾ ਕਿਤੇ ਕੁਝ ਨਵੇਂ ਰੰਗ ਢੰਗ ਬਦਲ ਰਹੇ ਨੇ ਇਹਦੀਆਂ ਗੱਲਾਂ ਚੱਲਦੀਆਂ ਰਹਿੰਦੀਆਂ ਨੇ ਇਹਨਾਂ ਦਿਨਾਂ ਦੇ ਵਿੱਚ ਹੀ ਕਿਉਂਕਿ ਮੇਰਾ ਇਹ ਬਲੈਂਡਡ ਸੈਕਸ਼ਨ ਹੈ ਬਹੁਤ ਸਾਰੇ ਗੀਤ ਜਿਹੜੇ ਕੁਛ ਲੋਕ ਇਕੱਠੇ ਬੈਠ ਕੇ ਗਾਉਂਦੇ ਨੇ ਅਤੇ ਉਹ ਗੀਤ ਸੋਸ਼ਲ ਮੀਡੀਆ 'ਤੇ ਨਵਾਂ ਨਵਾਂ ਰੰਗ ਲਾਉਂਦੇ ਨੇ ਉਹਦਾ ਇੱਕ ਜ਼ਿਕਰ ਕਰ ਰਿਹਾ ਇਹ ਗੀਤ ਪੁਰਾਣੇ ਇੱਕ ਹਿੰਦੀ ਸਟਾਈਲ ਦਾ ਗੀਤ ਹੈ ਪਰ ਇਸ ਗੀਤ ਨੂੰ ਕੁਛ ਜਵਾਨਾਂ ਨੇ ਅਜੋਕੇ ਰੰਗ ਢੰਗ ਦੇ ਵਿੱਚ ਉਹਨਾਂ ਨੇ ਨਵਾਂ ਰੂਪ ਦਿੱਤਾ ਸੁਣਦੇ ਹਾਂ ਫਿਰ ਤੁਹਾਡੇ ਨਾਲ ਇਸ ਗੀਤ ਬਾਰੇ ਜ਼ਿਕਰ ਕਰਦੇ ਹਾਂ

वाह जी वाह क्या बात है तुसे गीत सुने ते ਇਹ ਗੀਤ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਬਹੁਤ ਚੱਲਿਆ ਕੁਛ ਦਿਨਾਂ ਦੇ ਵਿੱਚ ਇਹਨਾਂ ਦੇ ਬਹੁਤ ਸਾਰੇ ਹੋਰ ਸੀਰੀਜ਼ ਦੇ ਵਿੱਚ ਗੀਤ ਵੀ ਆਏ ਅਤੇ ਤੁਸੀਂ ਇਹ ਗੀਤ ਮੁਝਕੋ ਪੀਣਾ ਲੱਭ ਸਕਦੇ ਹੋ ਬੜੀ ਈਜ਼ੀਲੀ ਮੇਰੇ ਕੋਲ ਗਲਤੀ ਨਾਲ ਉਹਨਾਂ ਦਾ ਨਾਮ ਲਿਖਣਾ ਕਿਤੇ ਭੁੱਲ ਗਿਆ ਪਰ ਮੈਂ ਅਗਲੇ ਪ੍ਰੋਗਰਾਮ 'ਚ ਵਿੱਚ ਇਹਨਾਂ ਦਾ ਜ਼ਿਕਰ ਜ਼ਰੂਰ ਕਰੂੰਗਾ ਬਨੌਟੀ ਬੁੱਧੀ ਨੂੰ ਲੈ ਕੇ ਬਹੁਤ ਸਾਰੇ ਮਸਲੇ ਜਿਹੜੇ ਕਿ ਹੁਣ ਉਸ ਆਲੇ ਦੁਆਲੇ ਹੋ ਰਹੇ ਨੇ ਉਹਦੇ ਵਿੱਚ ਇੱਕ ਗੱਲ ਦਾ ਜ਼ਿਕਰ ਇਹ ਵੀ ਆ ਰਿਹਾ ਕਿ ਸ਼ਾਇਦ ਜਿਹੜਾ ਮਿਊਜ਼ਿਕ AI ਨਾਲ ਬਣੇਗਾ ਅਸੀਂ ਉਸ ਨੂੰ ਬੈਨ ਕਰ ਦਿੱਤਾ ਜਾਵੇਗਾ ਉਸ ਤਰ੍ਹਾਂ ਦਾ ਮਿਊਜ਼ਿਕ ਜਿਹੜਾ ਅੱਗੇ ਨਹੀਂ ਆਵੇਗਾ ਇਸ ਬਾਰੇ ਅਜੇ ਤੱਕ ਕੋਈ ਸਪਸ਼ਟ ਨੀਤੀ ਮੁਲਕਾਂ ਦੇ ਵਿੱਚ ਜਾਂ ਇਹੋ ਜਿਹੀ ਕੋਈ ਗੱਲਬਾਤ ਨਜ਼ਰ ਨਹੀਂ ਆਈ ਪਰ ਖਦਸ਼ਾ ਜਿਹੜਾ ਆ ਮੈਂ ਇਸ ਕਰਕੇ ਮੰਨਦਾ ਵੀ ਜਿੱਥੋਂ ਤੱਕ ਲੰਮਾ ਸਮਾਂ ਸੰਗੀਤ ਨੂੰ ਸਸਟੇਨ ਕਰਨ ਦੀ ਗੱਲ ਹੈ ਉਹ ਕਿਉਂ ਨਹੀਂ ਆ ਰਿਹਾ ਇਸ ਕਰਕੇ ਉਹਦਾ ਜ਼ਿਕਰ ਜਿਹੜਾ ਕਰਨਾ ਬਣਦਾ ਸੀ ਸੋ ਸੰਗੀਤ ਦੀ ਦੁਨੀਆ ਦੇ ਵਿੱਚ ਜੇ ਅਸੀਂ ਮਾਫ਼ ਕਰਨਾ ਸੰਗੀਤ ਦੀ ਦੁਨੀਆ ਦੇ ਵਿੱਚ ਜੇ ਅਸੀਂ ਹੋਰ ਅੱਗੇ ਨਵੇਂ ਰੰਗ ਢੰਗ ਲਿਆਵਾਂਗੇ ਨਵੀਂ ਦੁਨੀਆ ਨੂੰ ਨਵੇਂ ਤੁਹਾਡੇ ਸਾਹਮਣੇ ਲੈ ਕੇ ਜਾਵਾਂਗੇ ਤਾਂ ਸ਼ਾਇਦ ਉਸ ਵਿੱਚ ਵੱਖ ਵੱਖ ਬਣ ਗਈਆਂ ਸਾਨੂੰ ਮੌਕੇ ਮਿਲਣਗੀਆਂ ਗੀਤਾਂ ਦੇ ਵਿੱਚ ਗੀਤ ਪੰਜਾਬ ਵੀ ਇਹਨਾਂ ਦਿਨਾਂ ਦੇ ਵਿੱਚ ਕਾਫ਼ੀ ਚਰਚਾ 'ਚ ਰਿਹਾ ਜਸਬੀਰ ਜੱਸੀ ਦਾ ਗੀਤ ਪੰਜਾਬ ਦੀ ਕਹਾਣੀ ਪੰਜਾਬ ਬਾਰੇ ਸਾਡੀ ਜ਼ਿੰਮੇਵਾਰੀਆਂ ਸਾਡਾ ਸਭ ਕੁਛ ਨਿਭਾਉਂਦਾ ਨਜ਼ਰ ਆਇਆ ਅਤੇ ਮੈਂ ਪਿਛਲੇ ਦਿਨਾਂ ਦੇ ਵਿੱਚ ਵੀ ਇੱਕ ਗੀਤ ਜਿਹੜਾ ਕਿ ਇੱਥੇ ਸੁਣਾਇਆ ਸੀ ਉਹ ਮੇਰੇ ਬਹੁਤ ਸਾਰੇ ਸੱਜਣ ਕਹਿੰਦੇ ਵੀ ਉਹ ਗੀਤ ਦੇ ਵਿੱਚ ਕੁਛ ਬੀਟਸ ਜਿਹੜੀਆਂ ਸਨ ਉਹ ਜਿਹੜੀਆਂ ਬੀਟਸ ਸਾਡੀਆਂ ਕਾਮਨ ਸਧਾਰਨ ਉਹਨਾਂ ਵਰਗੀਆਂ ਧੁਨਾਂ ਵਰਗੀਆਂ ਨਹੀਂ ਸਨ ਪਰ ਕੁਦਰਤੀ ਗੱਲ ਹੈ ਕਿਉਂਕਿ ਉਹ ਗੀਤ ਜਿਹੜਾ ਸੀ ਉਹ ਕਹਿੰਦੇ ਬਨੌਟੀ ਬੁੱਧੀ ਜਿਹਨੂੰ ਅਕਸਰ ਇੱਥੇ ਵਰਡ ਯੂਜ਼ ਕਰਦਾ ਉਹਦੇ ਨਾਲ ਬਣਿਆ ਸੀ ਅਤੇ ਇਸ ਕਰਕੇ ਉਸ ਗੀਤ ਦੇ ਬੋਲ ਉਹਦਾ ਮਿਊਜ਼ਿਕ ਸੰਗੀਤ ਤੁਹਾਨੂੰ ਦੇਖਣ ਪੱਖ ਤੋਂ ਵੱਖਰਾ ਲੱਗਦਾ ਸੀ ਪ੍ਰੋਗਰਾਮ ਦੇ ਜਾਂਦੇ ਵਿੱਚ ਸ਼ੁਰੂ ਦੇ ਵਿੱਚ ਬੋਲ ਕੁਛ ਹੋਰ ਤਰ੍ਹਾਂ ਦੇ ਨੇ ਇਹ ਮੇਰਾ ਆਖਰੀ ਗੀਤ ਹੋਵੇਗਾ ਇਸ ਤੋਂ ਬਾਅਦ ਤੁਹਾਡਾ ਇੱਥੇ ਸਾਂਝ ਪਾਉਣ ਲਈ ਸ਼ੁਕਰੀਆ ਬਾਅਦ ਵਿੱਚ ਸਾਂਝ ਪਾਉਣਗੇ ਉਹਨਾਂ ਲਈ ਵੀ ਸ਼ੁਕਰੀਆ